Vai pro, vai pro, vai pro, vai pro, vai pro, vai pro.

Vai, vai, vai, vai.

vai-ru, vai-ru, vai-ru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

と思った。

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਕਰ ਇਸਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ, ਬਾਣੀ ਪ੍ਰਭ ਬਾਣੀ ਸਭ ਸੁਭਾਖਿਆ, ਗਾਓ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੇ ਤੂੰ ਰਾਖਿਆ ਰਹਾਓ, ਸਾਚਾ ਸਾਹਿਬ ਮਹਿਤ ਬੜਾਈ, ਭਗਤ ਬਚਲ ਦਿਆਲਾ, ਸੰਤਾਂ ਕੀ ਪੈਜ ਰੱਖਦਾ ਆਇਆ, ਆਦ ਬਿਰਧ ਪਿਤ ਪਾਲਾ, ਹਰ ਅੰਮ੍ਰਿਤ ਨਾਮ ਭੋਜਨ ਨਿਧ ਪਹੁੰਚੋ, ਸਰਬ ਬਿਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਸਾ, ਗੁਣ ਗੋਬਿੰਦ ਨਿਤ ਗਾਵੋ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਬੜਿਆਈ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਬੜਿਆਈ। ਸੋ ਕਹੁ ਟਲ ਗੁਰ ਸੇਵੀਐ, ਐਨਿਸ ਸਹਿਜ ਸੁਭਾਈ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੇ ਸਿਵਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀਪ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾਹੋ। ਵਾਹਿਗੁਰੂ ਜੀ, ਮੈਂ ਮੂਰਖ ਕੀ ਕੇਤ ਕਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨ ਪਰਿਆ ਰੇ। ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀਓ। ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਰਹਾਉ ਬਿਨ ਸਿਮਰਨ

0: सर्प जैसे अरजारी नव खंडन को राज कमावे अंत चले गोहारी गुण निधान गुण तिन ही गाए जाको कृपा धारी सो सुखिया धन उस जन्म नानक तिस बलिहारी बिन सिमरन जो जीवन बलना सर्प जैसे अरजारी नव खंडन को राज कमावे अंत चले गोहारी गुण निधान गुण तिन ही गाए जाको कृपा धारी सो सुखिया धन उस जन्म नानक तिस बलिहारी सो सुखिया धन उस जन्म नानक तिस बलिहारी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਵਿਆਪੈ ਜਾਕੋ ਓਟ ਤੁਹਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ
1: ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ
0: ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ
1: ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ
0: ਕਿਵ ਸਿਆਰਾ ਹੋਈਏ ਕਿਵ ਕੂੜੇ ਤੁੱਟੇ ਪਾਲ
1: ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ
0: ਹੁਕਮੀ ਹੋਵਨ ਆਕਾਰ ਹੁਕਮਨ ਕਿਹਾ ਜਾਈ
1: ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ
1: ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ
0: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ
1: ਨਾਨਕ ਹੁਕਮੇ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਈ
0: ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ
1: ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ
0: ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ
1: ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖੈ ਹਦ ਰਹਿ ਦੂਰ
0: ਕਥਨਾ ਕਥੀ ਨੇ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ
1: ਦਿਲਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ।

0: ਰੰਜਨ ਸੋਏ
1: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ
0: ਗਾਵੀਏ ਸੁਣੀਏ ਮਾਂ ਰੱਖੀਏ ਭਾਵ ਦੁੱਖ ਪਰ ਹੈ ਸੁ ਘਰ ਲੈ ਜਾਏ
1: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ
0: ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ
1: ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ
0: ਗੁਰਾ ਇਕ ਦੇ ਬਿਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਬਿਸਰ ਨ ਜਾਈ
1: ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੇ
0: ਜੇਤੀ ਸਿਰਠ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ
1: ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ
0: ਗੁਰਾ ਇਕ ਦੇ ਬਿਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਈ
1: ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ
0: ਨਵਾਂ ਖੰਡਾ ਵਿਚ ਜਾਣੀਏ ਨਾਲ ਚਲੇ ਸਭ ਕੋਏ
1: ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ
0: ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ
1: ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ
1: ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ
0: ਸੁਣੇ ਸਿਧ ਪੀ ਸੁਰਨਾਥ ਸੁਣੇ ਧਰਤ ਧਵਲ ਆਕਾਰ

0: ਕਰ,
1: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ,
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ,
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ

0: ਸੰਖ ਮੂਰ ਕੰਧ ਘੋਰ ਸੰਖ ਚੋਰ ਹਰਾਮ ਖੋਰ
1: ਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵਢ ਹੱਤਿਆ ਕਮਾਹੇ
0: ਸੰਖ ਪਾਪੀ ਪਾਪ ਕਰ ਜਾਹੇ ਸੰਖ

0: ਅਸਾਂਖ ਨਾਵ ਅਸਾਂਖ ਥਾਵ ਅਗਮ ਅਗਮ ਅਸਾਂਖ ਲੋ
1: ਅਸਾਂਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ
0: ਅਖਰੀ ਲਿਖਣ ਬੋਲਣ ਬਾਣ।

0: ਜੋ ਤੁਦ ਭਾਵੈ ਸਾਈ ਭਲੀ ਗਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰਸਖੇ।
0: ਮੂਤ ਪਲੀਤੀ ਕੱਪੜ ਹੋਏ, ਜੇ ਸਾ ਬੂਣ ਲਈਏ ਉਹ ਧੋਏ।
1: ਭਰੀਐ ਮਤ ਪਾਪ

0: ਭੁੱਖ ਭੁੱਖ ਸਦ ਮਾਰ ਏ ਪੀ ਦਾ ਤੇਰੀ ਦਾ ਤਾਰ
1: ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ
0: ਜੇਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆਂ ਮੋਹ ਖਾਏ
1: ਆਪੇ ਜਾਣੇ ਆਪੇ ਦੇ ਆਖੇ ਸੇਪੇ ਕਈ ਕੇ
0: ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ।

0: ਤੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ।
1: ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖਿਆ ਸਿਰਗਾ ਵਾਰਾ ਗਾ ਵਾਰ।
0: ਹੋ ਦਰ ਕਿਹਾ ਸੋ ਘਰ ਕੇ

0: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਨਾਹੀ
1: ਹੈਪੀ ਹੋਸੀ ਜਾਏ ਨਜਾਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਨ ਪਾਈ
1: ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ
0: ਜੋ ਤੁਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤਸ਼ਾਹ ਸਾਹਾ ਪਾਤਸ਼ਾਹ ਨਾਨਕ ਰਹਿਣ ਰਜਾਈ
0: ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨ ਕੇ ਕਰੇ ਬਭੂਤ
1: ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀ
0: ਆਏ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ
1: ਆਦੇਸ ਸਹਿ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ
0: ਭੁਗਤ ਗਿਆਨ ਦਇਆ ਭੰਡਾਰਨ ਘੜ ਘੜ

0: ਸੋਏ ਨਾਨਕ ਉੱਤਮ ਨੀਚ ਨਾ ਕੋਏ
1: ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ
0: ਇਸ ਵਿੱਚ ਧਰਤੀ ਸਾਫ ਰੱਖੀ ਧਰਮ ਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ
1: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
0: ਜਿੱਥੇ ਸੋਹਣ ਪੰਚ ਪਰਵਾਨ ਨਜ਼ਰੀ ਕਰਮ ਪਵੇ ਨਿਸ਼ਾਨ
1: ਸੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ
0: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ
1: ਕੇਤੇ ਪਵਨ ਪਾਣੀ ਮੈਂ ਸੰਤਰ ਕੇਤੇ ਕਾਨ ਮਹੇਸ
0: ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ
1: ਕੇਤੀਆ ਕਰਮ ਭੂਮੀ ਮੇਰ ਕੇਤੇ ਤੂੰ ਉਪਦੇਸ਼
0: ਕੇਤੇ ਐਂਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ
1: ਕੇਤੇ ਸਿੱਧ ਬੁੱਧ ਨਾਥ ਕੇਤੇ ਦੇਵੀ ਵੇਸ
0: ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ
1: ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਤ ਨਰਿੰਦਰ
0: ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤ ਨ ਅੰਤ
1: ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਟ ਆਨੰਦ
0: ਸਰਮ ਖਣ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ
1: ਤਾਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪੁਛਤਾਏ
0: ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੇ ਸੁਰਾਂ ਸਿੱਧਾਂ ਕੀ ਸੁਧ
1: ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ
0: ਤਿੱਥੇ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਿਹਾ।

0: ਮਨ ਸੋਏ
1: ਸੱਚ ਖੰਡ ਬਚੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ
0: ਜਿਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ
1: ਜਿਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵ ਕਾਰ
0: ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
1: ਜਤ ਪਹਾਰਾ ਧੀਰ ਸੁਨਿਆਰ ਆਹਰਣ ਮਤ ਬੇਦ ਹਥਿਆਰ
0: ਭੋ ਖਲਾ ਅਗਨ ਤਪਤਾਓ ਭਾਂਡਾ ਭਾਓ ਅੰਮ੍ਰਿਤ ਝਾਲ ਘੜੀਏ ਸ਼ਬਦ

0: ਇੱਕਓਂਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੇਂ ਛੋਪੇ ਸੰਤ ਪ੍ਰਸਾਦ ਚੱਕਰ ਚੰਨ ਔਰ ਵਰਨ ਜਾਤ ਔਰ ਪਾਤ ਨਹਿਨ ਜੇ
1: ਰੂਪ ਰੰਗਾ ਰੇਖ ਭੇ ਕੋ ਕਹਿ ਨਾ ਸਕਤ ਕਹਿ
0: ਚਲ ਮੂਰਤ ਅਨੁਭਵ ਪ੍ਰਕਾ ਸੰਤੋਜ ਕਹੀ ਜੈ
1: ਕੋਟ ਇੰਦਰ ਇੰਦਰਾਣ ਸਾਹੂ ਸਾਹਣ ਗਣਿਜੈ
0: ਪ੍ਰ ਭਵਨ ਮੀਪ ਸੁਰ ਨਰ ਅਸੁਰ ਨੇਤ ਨੇਤ ਬਾਂਤੜ ਕਹਿਤ
1: ਸਭ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪੁਚੰਗ ਪਿਆਤ ਛੰਦ
0: ਨਮਸਤੁ ਵੰਗ ਅਕਾਲੇ ਨਮਸਤੁ ਵੰਗ ਕਿਰਪਾਲੇ ਨਮਸਤੁ ਅਰੂਪੇ ਨਮਸਤੁ ਅਨੂਪੇ
1: ਨਮਸਤੁ ਅਪੇਖੇ ਨਮਸਤੁ ਲਿਖੇ ਨਮਸਤੁ ਕਾਏ ਨਮਸਤੁ
0: ਨਮਸਤੁ ਅਗੰਜੇ ਨਮਸਤੁ ਭੰਜੇ ਨਮਸਤੁ ਅਨਾਮੈ ਨਮਸਤੁ ਅਠਾਮੈ
1: ਨਮਸਤੁ ਕਰਮੰਗ ਨਮਸਤੁ ਧਰਮੰਗ ਨਮਸਤੁ ਨਾਮੰਗ ਨਮਸਤੁ ਧਾਮੰਗ
0: ਨਮਸਤੁ ਅਜੀਤੇ ਨਮਸਤੁ ਅਪੀਤੇ ਨਮਸਤੁ ਅਭਾਹੇ ਨਮਸਤੁ ਡਾਹੇ
1: ਨਮਸਤੁ ਨੀਲੇ ਨਮਸਤੁ ਨਾਦੇ ਨਮਸਤੁ ਛੇਦੇ

0: ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੇਛੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਘਾਤੇ
0: ਨਮਸਤੰਗ ਨਿਰਤੂਤੇ ਨਮਸਤੰਗ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ
0: ਨਮਸਤੰਗ ਅਗੰਗੇ ਨਮਸਤੰਗ ਨਮਸਤੰਗ
1: ਅਗਾਹੇ ਨਮਸਤੰਗ ਅਪਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਅਪੰਗੇ
0: ਨਮਸਤੰਗ ਅਗਮੇ ਨਮਸਤ ਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
1: ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਵੇ ਨਮਸਤ ਅਸਤ ਅਜਵੇ
0: ਅਦੇਸੰਗ ਅਦੇਸੇ ਨਮਸਤੰਗ ਪੇਛੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ
1: ਨਮਸਤ ਦੇਵੈ ਨਮਸਤੰਗ ਪੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ
0: ਨਮੋ ਸਰਬ ਗੋਣੇ ਨਮੋ ਸਰਬ ਭੋਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ
0: ਨਮਸਤੰਗ ਜਰਾਰੰਗ ਨਮਸਤੰਗ ਕਿਰਸਾਰੰਗ ਨਮੋ ਸਰਬ ਤੰਦੇ ਨਮੋ ਸਤ ਅਵੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਅਨੰਤੇ ਨਮਸਤੰ ਮਹਾਂਤੇ ਨਮਸਤ ਸਤ ਰਾਗੇ ਨਮਸਤੰ ਸੁਹਾਗੇ
1: ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ
1: ਚਾਚਰੀ ਸ਼ੰਤ ਵੈ ਪ੍ਰਸਾਦ
0: ਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ
1: ਅਲੇਖ ਹੈ ਅਪੇਖ ਹੈ ਨਾਮ ਹੈ ਕਾਮ ਹੈ
0: ਅਜੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ
1: ਤਿਰਮਾਨ ਹੈ ਨਿਧਾਨ ਹੈ ਤਿਰਵਰਗ ਹੈ ਅਸਰਗ ਹੈ
0: ਅਨੀਲ ਹੈ ਅਨਾਦ ਹੈ ਜੇ ਹੈ ਜਾਦ ਹੈ
1: ਅਜਨਮ ਹੈ ਅਵਰਨ ਹੈ ਅਭੂਤ ਹੈ ਅਪਰਨ ਹੈ
0: ਅਗੰਜ ਹੈ ਅਪੰਜ ਹੈ ਅਝੂਚ ਹੈ ਅਝੰਜ ਹੈ
1: ਅਮੀਕ ਹੈ ਰਫੀਕ ਹੈ ਦੰਦ ਹੈ ਅਬੰਦ ਹੈ
0: ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ
1: ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ
0: ਅਲੀਕ ਹੈ ਨਰਸਰੀਕ ਹੈ ਨਿਰਲੰਬ ਹੈ ਅਸੰਭ ਹੈ
1: ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ
0: ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਭਰਮ ਹੈ
1: ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ
0: ਅਮਾਨ ਹੈ ਨਦਾਨ ਹੈ ਅਨੇਕ ਹੈ ਫਿਰ ਏਕ ਹੈ
1: ਚੰਗ ਪਿਆ ਤੇ ਛੰਦ
0: ਨਮਸਰ ਮਾਨੇ ਸਮਝ ਤੇ

0: ਸਾਗਰ।
1: ਨਾਮ ਕਾਨ ਬਿਹਨ ਪੇਖਦ ਧਾਮ ਹੂੰ ਨਾ ਜਾਹੇ,
0: ਸਰਬ ਮਾਨ ਸਰਬ ਤਰ ਮਾਨ ਸਦੈਵ ਮਾਨ ਸਤਾਹੇ,
1: ਏਕ ਮੂਰਤ ਅਨੇਕ ਦਤ ਕਿਰਨ ਉਪ
2: ਅਕੇਰ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ,
1: ਜੇ ਭੇਵ ਨਾ ਜਾਣੀ ਜਾ ਬੇਦ ਔਰ ਕਤੇਵ,
0: ਰੂਪ ਰੰਗ ਨਾ ਜਾਤ ਪਾਤ ਸੁ ਜਾਣੀ ਕਹਿ ਜੇਬ,
1: ਪਾਤ ਮਾਤ ਨਾ ਜਾਤ ਜਾਕਰ ਜਨ ਬਨ

0: ਕਾਰਨ ਕਨੰਦਿਆ ਹੈ ਗੁਰੂ ਜੀ ਧਿਆਨਦਿਆ
1: ਕਿ ਰਾਜ ਕਰ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ
0: ਕਿ ਸਰਬਤਰ ਮਾਨੇ ਕਿ ਸਰਬਤਰ ਜਾਣੇ ਕਿ ਸਰਬਤਰ ਗੋਨੇ ਕਿ ਸਰਬਤਰ ਪੋਨੇ
1: ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ
0: ਕਿ ਸਰਬਤਰ ਦੀਨੇ ਕਿ ਸਰਬਤਰ ਲੀਨੇ ਕਿ ਸਰਬਤਰ ਜਾਹੋ ਕਿ ਸਰਬਤਰ ਪਾਹੋ
1: ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ
0: ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ
1: ਕਿ ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ
0: ਕਿ ਸਰਬਤਰ ਤਰਾਣੇ ਕਿ ਸਰਬਤਰ ਤਰਾਣੇ ਕਿ ਸਰਬਤਰ ਦਿਸੇ ਕਿ ਸਰਬਤਰ ਭੇਸੇ
1: ਕਿ ਸਰਬਤਰ ਮਾਨੀ ਹੈ ਸਦੈਵ ਅੰਗ ਪ੍ਰਧਾਨੀ ਹੈ ਕਿ ਸਰਬਤਰ ਜਾਪੀ ਹੈ ਕਿ ਸਰਬਤਰ ਥਾਪੀ ਹੈ
0: ਕਿ ਸਰਬਤਰ ਭਾਨੇ ਕਿ ਸਰਬਤਰ ਮਾਨੇ ਕਿ ਸਰਬਤਰ ਇੰਦਰੇ ਕਿ ਸਰਬਤਰ ਚੰਦਰੇ
1: ਕਿ ਸਰਬੰਗ ਕਲੀ ਮੈਂ ਕਿ ਫਰਮੰਗ ਫਹੀ ਮੈਂ ਕਿ ਆਕਲ
0: ਤਮਿਲ ਤੁਮਾਮੇ ਰਜੁਲ ਨਦਾਨੇ ਹਰੀ ਫਿਰ ਜੀ ਮੇਰ ਜਾਕ ਯਕੀਨੇ ਰੂਪ ਹੈ ਤ੍ਰਮੁਕਤ ਭੂਤ ਹੈ ਪਰ ਭਗਤ ਪ੍ਰਭ ਹੈ ਸੁਯੋਗਤ ਸੁਦਾ ਹੈ
1: ਸਦੈਵਨ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ
0: ਸਮਸਤਲ ਸਲਾਮ ਹੈ ਸਦੇਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਨੂਪ ਹੈ
1: ਓਂਗਾਧ ਰੂਪੇ ਅਨਾਦ ਸਰੂਪ ਹੈ ਅਨੰਗੀ ਅਨਾਮੇ ਤਿਰਭੰਗੀ ਤਿਰਕਾਮੇ
0: ਤੁਰਵਰਗਨ ਤੁਰਵਾਦੇ ਅਗੰਜੇ ਅਗਾਜੇ ਸੁਵਿੰਗ ਸਰਬ ਭਾਗੇ ਸੁ ਸਰਬਾ ਅਨੁਰਾਗੇ
1: ਤਿਰਭੁਕਤ ਸਰੂਪ ਹੈ ਛਿਜ ਹੈ ਛੂਤ ਹੈ ਕੇ ਨਰਕੰਗ ਪਰਨਾਸ ਹੈ ਪ੍ਰਿਥਿਉਲ ਪ੍ਰਵਾਸ ਹੈ
0: ਨਿਰੁਕਤ ਪ੍ਰਵਾ ਸਦਾ ਬੈਂਗ ਸਦਾ ਬੇਯੁਕਤ ਸਰੂਪ ਹੈ ਪਰ ਜੁਗਤ ਅਨੂਪ ਹੈ
1: ਨਿਰੁਕਤ ਸਦਾ ਹੈ ਵਿਭੁਕਤ ਪ੍ਰਵਾਹ ਹੈ।

0: ਕਲਕਾਇਕ ਹੈ
1: ਬਸੰਬਰ ਹੈ ਕਰਨ ਵਾਲੇ ਹੈ ਨਿਰਪਨਾਇਕ ਹੈ ਸਰ ਪਾਇਕ ਹੈ
0: ਭਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ
1: ਅਕਲੰਕ ਕਿਰਤਾ ਸਰਬਾ ਕਿਰਤਾ ਕਰਤਾ ਕਰ ਹੈ ਹਰਤਾ ਹਰ ਹੈ
0: ਪਰਮਾਤਮ ਹੈ ਸਰਬਾਤਮ ਹੈ ਆਤਮ ਵਸੈ ਜਸ ਕੇ ਜਸ ਹੈ ਭੁਜੰਗ ਪਿਆਤ ਛੰਦ
1: ਨਮੋ ਸੂਰਜ ਸੂਰਜ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ
0: ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜੇ ਬੀਜੇ
1: ਨਮੋ ਰਾਜ ਸਿੰਘ ਤਾਮ ਸਿੰਘ ਤਾਂਤ ਰੂਪੇ ਨਮੋ ਪਰਮ ਸਤਸੰਗ ਅਤਸੰਗ ਸਰੂਪੇ
0: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ
1: ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ
0: ਨਮੋ ਕਲਹਿ ਕਰਤਾ ਨਮੋ ਸਾਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਪ੍ਰਭੂਤੇ
1: ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬਾਂਕੇ

0: ਕਿਤੇ ਓਂਕਾਰ ਸਤਿਗੁਰੂ ਪ੍ਰਸਾਦ ਪਾਤਸ਼ਾਹ ਜਸਮੀ ਤਾਂ ਪ੍ਰਸਾਦ ਸਵਈਆ ਸਰਬ ਭਗਤ ਸੁਧ ਸੁਣਨ ਜੇ ਖਪਾਈ ਕਾ ਜੋਗ ਜਤੀ ਕੇ
1: ਸੂਰ ਸੁਰਾਰਦਨ ਸੁਧ ਸਿਧਾਦਿਕ ਸੰਤ ਸਮੂਹ ਅਨੇਕ ਮਤੀ ਕੇ
0: ਸਾਰੇ ਜਿਸ ਕੋ ਦੇਖ ਰਿਹਾ ਮਤ ਕੌਣ ਦੇਖ ਪ੍ਰਾਨ ਪਤੀ ਕੇ
1: ਸ੍ਰੀ ਭਗਵਾਨ ਕੀ ਪਾਇ ਕਿਰਪਾ ਹੂ ਤੇ ਏ ਕਰਤੀ ਬਿਨੇ ਏ ਕਰਤੀ ਕੇ
2: ਮਾਤਿਮ ਤੰਗ ਚਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੈ
1: ਕੋਟ ਤੁਰੰਗ ਕੋ ਰੰਗ ਸੇ ਗੋਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ
2: ਵਾਰੀ ਭਜਾਨ ਕੇ ਭੂਪ ਲਈ ਪਿਤ ਨਿਆਬਤ ਸੀਸ ਨਾ ਜਦ ਵਿਚਾਰ ਹੈ
1: ਏਤੇ ਪੈ ਤੂੰ ਕਹਾ ਪੈ ਭੂਪਤ ਅੰਤ ਕੋ ਨੰਗ ਹੈ ਪਾਏ ਪਧਾਰੇ
2: ਜੀਤ ਪ੍ਰੀ ਸਭ ਦੇਸ ਸਤਾਨ ਕੋ ਬਾਜ ਢੋਲ ਮਰਦੰਗ ਨਿਗਾਰੈ
1: ਕੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹੈ ਰਾਜ ਹਜ਼ਾਰੇ
2: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਨੇ ਨੇ ਜਦ ਵਿਚਾਰ ਹੈ
1: ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
2: ਤੀਰਥ ਨਾਨ ਦੇ ਆਦਮ ਦਾਨ ਸੋ ਸੰਜਮ ਨੇਮ ਅਨੇਕ ਵਸਿੱਖ ਹੈ
1: ਵੇਦ ਪੁਰਾਣ ਕਦੇਵ ਪੁਰਾਣ ਜਮੀਨ ਜਮਾਨ ਸਬਾਨ ਕੇ ਪੇਖੈ
2: ਕੌਣ ਆਹਾਰ ਜਤੀ ਜਤ ਧਾਰ ਸਭੇ ਸੁਵਿਚਾਰ ਹਜ਼ਾਰ ਕੇ ਦੇਖੈ
1: ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
2: ਸੁਧ ਸਪਾ ਦੁਰੰਤ ਦੁਬਾ ਸੋ ਸਾਜ ਸੁਨਾ ਦੁਰਜਾਨ ਦਲੇਂਗੈ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈ ਨ ਹਲੈਂਗੇ
2: ਤੂਰ ਅਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੇਂਗੈ
1: ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ
2: ਵੀਰ ਅਪਾਰ ਬੜੇ ਬਰਿਆਰ ਵਿਚਾਰੈ ਸਾਰ ਕੀ ਧਾਰ ਵਿਸ਼ਈਆ
1: ਤੋਰਤ ਦੇ ਸਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲੇਇਆ
2: ਗਾੜੇ ਗੜਹਾਣ ਕੋ ਤੋੜ ਨਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋਏ ਕੇ ਦੇਵਈਆ
2: ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੈ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ
2: ਪੁਨ ਪ੍ਰਤਾਪੁਨ ਬਾਟ ਜੇ ਧੁਨ ਪਾਪਨ ਕੇਬਾ ਪੁੰਜ ਕਪੈਂਗੈ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵ ਲੋਕ ਚਪੈਂਗੇ
2: ਮਾਨਵ ਇੰਦਰ ਕਜਿੰਦਨ ਰਾਧਪ ਜੋ ਅੰਤਰ ਲੋਕ ਕੋ ਰਾਜ ਕਰੇਂਗੈ
1: ਕੋਟਿ ਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ
2: ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਭਰੇਂਗੈ
1: ਨਰ ਸਿਰ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨ ਦੇਹੇ ਤਰੇਂਗੇ
2: ਕਹਾਂ ਭਇਓ ਜਦੋ ਲੋਚਨ ਮੂੰਦ ਕੇ ਬੈਠ ਰਿਹੋ ਬਖ ਧਿਆਨ ਲਗਾਇਓ
1: ਨਹਾਤ੍ਰਿਓ ਲਿਏ ਸਾਤ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ
2: ਬਾਸ ਕਿਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬੈਸ ਬਤਾਇਓ
1: ਸਾਚ ਕਹੋ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ
2: ਕਾਹੂਲ ਪਾਹਨ ਭੂਲ ਧਰਿਓ ਸਿਰ ਕਾਹੂਲ ਲਿੰਗ ਗਰੇ ਲਟਕਾਇਓ
1: ਕਾਹੂ ਲਖਿਓ ਹਰ ਵਾਚੀ

0: ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹੱਥ ਤੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ।
1: ਜਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਬ੍ਰਿਤ ਪਾਰਾ।
0: ਹਮਰੇ ਦੁਸ਼ਟ ਸਭੇ ਤੁਮ ਕਾਬੂ, ਆਪ ਹਾਤ ਦੇ ਮੋਹੇ ਬਚਾਵਹੁ।
1: ਸੁਖੀ ਮੋਰੋ ਪਰਿਵਾਰਾ, ਸੇਵਕ ਸਿੱਖ ਸਭੇ ਕਰਤਾਰਾ।
0: ਮੋਹ ਰੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕੋ ਆਦਿ ਸੰਘਰੀਐ।
1: ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ।
0: ਤੁਮ ਹੈ ਸ਼ਾਡ ਕੋਈ ਅਵਰ ਨਾ ਧਿਆਉ, ਜੋ ਵਰ ਚਾਹੂ ਸੋ ਤੁਮ ਤੇ ਪਾਉ।
1: ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ।
0: ਆਪ ਹਾਥ ਦੇ ਬੁਝੇ ਉਬਰੀਐ, ਮਰਨ ਕਾਲ ਕਾ ਤ੍ਰਾਸਨ ਵਰੀਐ।
1: ਪੂਜੋ ਸਦਾ ਹਮਾਰੇ ਪਛਾ, ਸ੍ਰੀ ਅਸ ਦੂਜੋ ਕਰਿਓ ਹੋਰ ਅੱਛਾ।
0: ਰਾਖ ਲਿਓ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੈ।
1: ਦੀਨ ਬੰਦ ਦੁਸਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸਕੰਤਾ।
0: ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਵਜੂ ਅਵਤਰਾ।
1: ਕਾਲ ਪਾਏ ਕਰ ਵਿਸਨ ਪ੍ਰਕਾਸ਼ਾ, ਸਕਲ ਕਾਲ

ਕਹੋ ਸਿਮਰ ਭਿਓ ਸੰਕਿਰਿਆ ਕੇਠਾ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿਖ ਸੰਗਰੋ ਜੇ ਅਸ ਤੁਜ ਤਵ ਸਰਣੀ ਪਰੈ ਤਿਨ ਕੈ ਦੁਸ਼ਟ ਦੁਖਤ ਹੋਵੈ ਮਰੈ

0: ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
1: ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ
0: ਸਦਾ ਕੁਰਬਾਨ ਕੀਤਾ ਗੁਰਵਿਟ ਹੋ ਜਿਸ ਦੀਆਂ ਇਹ ਵਡਿਆਈਆਂ
1: ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਤਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ
0: ਵਾਜੇ ਪੰਜ ਸ਼ਬਦ ਇਤ ਘਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
1: ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ
0: ਗੁਰਗਰਮ ਪਾਇਆ ਤੂੰ ਜਿਨਕੋ ਸੇ ਨਾਮ ਹਰ ਕਹਿ ਲਾਗੇ
1: ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ
0: ਸਚੀ ਲਿਵੈ ਬਿਨ ਦੇਹੇ ਨਿਮਾਣੀ ਲਿਵੈ ਵਾਜੋ ਕਿਆ ਕਰੇ ਵੇਚਾਰਿਆ
1: ਤੁਧ

0: ਤਾ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
1: ਭਰਮ ਭੁੱਲੇ ਫਿਰੇ ਦੈਦਿਕ ਨਾਮ ਲਗ ਸਵਾਰਿਆ
0: ਗੁਰ ਪ੍ਰਸਾਦੀ ਮਨ ਭਿਆ ਨਿਰਮਲ ਜਿੰਨਾ ਭਾਣਾ ਪਾਵੇ
1: ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ
0: ਆਪ ਉਹ ਸੰਤ ਪਿਆਰਿਓ ਅਕਤ ਕੀ ਕਰੇ ਕਹਾਣੀ
1: ਕਰੇ ਕਹਾਣੀ ਅਕਤ ਕੇਰੀ ਕਿਤ ਦੁਆਰੇ ਪਾਈਐ
0: ਤਨ ਮਨ ਧਨ ਸਭ ਸੌਪ ਗੁਰ ਕਾ

0: ਇੱਕ ਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ
1: ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ
0: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੈ।

0: ਖਬ ਖਾਣੇ
1: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਪਾਇਆ
0: ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
1: ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
1: ਜੀ ਜੰਤ ਸਭ ਤੁਧ ਪਾਏ ਇੱਕ ਵੇਖ ਪਰਸਨ ਆਇਆ
0: ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ
1: ਕਹੇ ਨਾਨਕ ਜਿਸਨ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
0: ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ
1: ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
0: ਦਿਖੀ ਵਾਲ ਹੁਣ ਕੀ ਏਤ ਮਾਰਗ ਜਾਣਾ
1: ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ
0: ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੇ
1: ਜਿਉ ਤੂੰ ਚਲਾ ਹੈ ਤਿਵੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ
0: ਤੂੰ ਚਲਾ ਹੈ ਤਿਵੇ ਚੱਲੇ ਜਿਨਾ ਮਾਰਗ ਪਾਵੇ
1: ਕਰ ਕਿਰਪਾ ਜਿਨ ਨਾਮ ਨਾ ਏਸੇ ਹਰ ਹਰ ਸਦਾ ਤਿਆ ਬਹੇ
0: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
1: ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇ ਚਲਾ ਵਹੇ
0: ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੋਹਣਾ
1: ਇਹੋ ਤਿਨਕੈ ਮਨ ਵਸਿਆ ਜਿਨ ਧਰੂ ਲਿਖਿਆ ਆਇਆ
0: ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ
1: ਕਹਿ ਨਾਨਕ ਸ਼ਬਦ ਸੁਹੀਲਾ ਸਤਿਗੁਰੂ ਸੁਣਾਇਆ
0: ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ
1: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ
1: ਕਹਿ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਸਾ ਨਾ ਜਾਏ
0: ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ
1: ਸਹਸੇ ਜੀਉ ਮਲੀਨ ਹੈ ਕਿਤ ਸੰਜਮ ਧੂਤਾ ਜਾਏ
0: ਮਨ ਤੋ ਬਹੁ ਸ਼ਬਦ ਲਾਗੋ ਹਰਸਿਓ ਰਹੋ ਚਿਤ ਲਾਏ
1: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਸਾ ਹੀ ਵਜਾਏ
0: ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ

0: ਕਹੇ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੋਇ ਹਾਰਿਆ
1: ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਣੀ
1: ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ
0: ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ
0: ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮਾ ਸਮਾਲੈ
1: ਆਪ ਛੱਡ ਸਦਾ ਰਹਿ ਪੜਨੇ ਗੁਰਬਿਨ ਅਵਰ ਨਾ ਜਾਣੇ ਕੋਈ
0: ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਥੈ ਕੋਈ ਪੁਛੋ ਭਵੇਕਿਆ ਜਾਏ
1: ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਣਾਏ
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ

0: ਸੰਗ ਜਪੇ ਹੋ ਸਾਰਗ ਬਾਣੀ।
1: ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ,
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਚੋ ਹੋਰ ਕੱਚੀ ਬਾਣੀ।
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿ ਕਛੂ ਨਾ ਜਾਣੀ,
1: ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰਵਾਣੀ,
0: ਕਹਿ ਨਾਨਕ ਸਤਿਗੁਰੂ ਵਾਚੋ ਹੋਰ ਕੱਚੀ ਬਾਣੀ।
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ,
0: ਸ਼ਬਦ ਰਤਨ ਜਿੱਤ ਮਨ ਲਗਾ ਇਹੋ ਆਸਵਾਓ,
1: ਸ਼ਬਦ ਛੇਤੀ ਮਨ ਮਿਲਿਆ ਸੱਚੇ ਲਾਇਆ ਭਾਉ,
0: ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ।
1: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ,
0: ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ,
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਿਸ ਸਿਉ ਲਿਵਲਾਏ,
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
1: ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ,
0: ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ,
1: ਦੇਹੀ ਗੁੜੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ,
0: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
1: ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਣਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ,
0: ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ,
1: ਮਨੋ ਕਿਉਂ ਵਿਸਾਰੀਏ ਵਿੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ,
0: ਉਸਨੂੰ ਕਿਹੋ ਪੋਹੇ ਨ ਸਕੀ ਜਿਸਨੂੰ ਆਪਣੀ ਲਿਵ ਲਾਵੇ,
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ,
0: ਕਹਿ ਨਾਨਕ ਇਹ ਵਿੜਦਾਤਾ ਸੋ ਕਿਉਂ ਮਨੋ ਵਿਸਾਰੀਏ।

0: ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
1: ਹਰ ਰਾਸ ਮੇਰੀ ਮਨਵਣ ਜਾਰਾ ਹਰ ਰਾਸ ਮੇਰੀ ਮਨਵਣ ਜਾਰਾ ਸਤਗੁਰ ਤੇ ਰਾਸ ਜਾਣੀ
0: ਹਰ ਹਰ ਨਿਤ ਜਪਿਓ ਜੀ ਹੋ ਲਾਹਾ ਖੱਟਿਓ ਦਿਹਾੜੀ।

0: ਜਾਏ,
1: ਪਿਆਸ ਨਾ ਜਾਏ, ਹੋਰਤ ਕੀਤਾ ਜਿਚਰ ਹਰਸ ਪੱਲੇ ਨਾ ਪਾਏ,
0: ਹਰਸ ਪਾਏ ਪੱਲੇ ਪੀਏ, ਹਰਸ ਬਹੁੜ ਨਾ ਤਿਸ ਨਾ ਲਾ ਕੇ ਆਏ,
1: ਇਹੋ ਹਰਸ ਕਰਮੀ ਪਾਈ ਹੈ ਸਤਿਗੁਰ।

0: ਜਗਤ ਦਿਖਾਇਆ।
1: ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
0: ਕਹੇ ਨਾਨਕ ਸਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
1: ਮਨ ਚਾਉ ਪਿਆ ਪ੍ਰਭਾ ਕਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
0: ਹਰ ਗਾਓ ਮੰਗਲ ਨਿਤ ਸਖੀ ਹੈ, ਸੋਕ ਦੁਖ ਨਾ ਵਿਆਪੇ।
1: ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ।
0: ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ।
1: ਕਹੇ ਨਾਨਕ ਪ੍ਰਭਾਪ ਮਿਲਿਆ ਕਰਨ ਕਾਰਨ ਜੋਗੋ।
0: ਇਹ ਸਰੀਰਾ ਮੇਰੇ ਆ, ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ।
1: ਇਹ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ।
0: ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ।
1: ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ।
0: ਕਹੇ ਨਾਨਕ ਇਹ ਸਰੀਰ ਪਰਵਾਹ ਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ।
1: ਇਹ ਨੇਤਰੋ ਮੇਰੇ ਹੋ, ਹਰ ਤੁਮ ਮਹਿ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ।
0: ਹਰ ਬਿਨ ਅਵਰ ਨਾ ਦੇਖੋ ਕੋਈ ਨਤਰੀ।

0: ਦੇਖਾ ਹਰ ਇੱਕ ਹੈ, ਹਰ ਬਿਨ ਅਵਰ ਨ ਕੋਈ।
1: ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਐ ਦੇਵ ਦ੍ਰਿਸ਼ਟ ਹੋਈ।
0: ਇਹ ਸਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ,
1: ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ।
0: ਜਤ ਸੁਣੀ ਮਨ ਤਨ ਹਰਿਆ ਹੁਆ, ਰਸਨਾ ਰਸ ਸਮਾਣੀ।
1: ਅਨਲਖ ਬਟਾਣੀ ਤਾਂ ਕਿ ਗਤ ਕਹੀ ਨਾ ਜਾਏ,
0: ਕਹੇ ਨਾਨਕ ਅੰਮ੍ਰਿਤ।

0: ਇਹ ਸਾਚਾ ਸੋਹਿਲਾ ਸਾਚੇ ਕਰ ਗਾਵਹੋ
1: ਗਾਵੋ ਤਾਂ ਸੋਹਿਲਾ ਕਰ ਸਾਚੈ ਜਿਥੈ ਸਦਾ ਸੱਚ ਧਿਆਵਹਿ
0: ਸੱਚੋ ਧਿਆਵਹਿ ਜਾਤ ਭਾਵਹਿ ਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸੰਗਤਾਂ ਨੂੰ ਬੇਨਤੀ ਹੈ, ਪਰਿਵਾਰ ਵੱਲੋਂ ਸਹਿਜ ਪਾਠ ਕੀਤਾ ਗਿਆ, ਆਪਾਂ ਭੋਗ ਦੇ ਸਲੋਕ ਰਲ ਕੇ ਸਰਵਣ ਕਰਨੇ, ਨਾਲ ਹੀ ਅਰਦਾਸ ਬੇਨਤੀ ਕਰਾਂਗੇ ਜੀ। ਬੇਨਤੀ ਹੈ ਗੁਰਸਾਖੀ ਮਾਫ ਕਰਨਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੁੱਪ ਹੈ ਸੁਆਮੀ।

ਮਾਨਸ ਕੀ ਗਤ ਇਹੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾਹੋ

ਮੀਨ ਵੇਖਿਆ ਨਿਸਿਓ ਕਾਹੇ ਰਚਿਓ ਨਿਮਕ ਨ ਹੋਹੇ ਉਦਾਸ ਕਹੋ ਨਾਨਕ ਭਜ ਹਰ ਮਨ ਪਰੈ ਨ ਜਮ ਕੀ ਫਾਸ਼ ਤਰਨਾ ਪੋਯੋਂ ਹੀ ਗਯੋ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨ ਉਦ ਜਾਤ ਹੈ ਬੀਤ ਬਿਰਧ ਭਇਓ ਸੂਜੈ

ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤੇ ਉਧਾਰਨ ਪੈ ਹਰਨ ਹਰਿਆ ਨਾਥ ਕੇ ਨਾਥ ਕਹੋ ਨਾਨਕ ਤਿਹ ਜਾਨੀ ਆਏ ਸਦਾ ਵਾਸਤ ਤੁਮ ਸਾਥ ਤਨ ਤਨ ਜਿਹ ਤੋ ਕਉ ਦਿਓ ਤਾਸਿਓ ਨਿਹੋ ਨਾ ਕੀਨ ਕਹੋ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰਜਹਿ ਨੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਸਭ ਸੁਖਦਾਤਾ ਰਾਮ ਹੈ ਦੂਸਰ ਨਾਹ ਨ ਕੋਇ ਕਹੋ ਨਾਨਕ ਸੁਨ ਰੇ ਮਨਾ।

ਪ੍ਰੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਭਜ ਮਨਾ ਭਉ ਨਦੀ ਉਤਰਹਿ ਪਾਰ ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤ

ਕਹੋ ਨਾਨਕ ਬਹੁ ਮੁਕਤ ਨਰ, ਇਹ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ, ਕਲ ਮੈਂ ਹਰਿ ਕੋ ਨਾਮ, ਨਿਸ ਦਿਨ ਜੋ ਨਾਨਕ ਭਜੈ ਸਫਲ ਹੋਇ ਤੇ ਕਾਮ, ਜਿਹ ਬਾ ਗੁਣ ਗੋਬਿੰਦ ਭਜਹੁ ਕਰਨ ਸੁਨੋ ਹਰਿ ਨਾਮ।

ਨਾਨਕ ਥੈਰ ਹਰ ਭਗਤ ਹੈ ਤਿਹ ਰਾਖੋ ਮਨ ਮਾਹੇ। ਜਗ ਰਚਨਾ ਸਭ ਝੂਠ ਹੈ ਜਾਨ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੀਤ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛੁ ਨਹੀਂ।

ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਇ। ਸੰਗ ਸਖਾ ਸਭ ਤਜ ਗਏ, ਕਉ ਨਿਭਿਓ ਸਾਥ। ਕਹੋ ਨਾਨਕ ਇਹ ਬਿਪਤ ਮੈਂ ਟੀਕੇ ਕੋ ਰਘੁਨਾਥ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਰਾਮ ਨਾਮ ਉਰ ਮੈਂ ਗਹਿਓ, ਜਾ ਕੈ ਸਾਹਮਣੇ ਕੋਏ। ਜੇ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਰਾਮ ਨਾਮ ਉਰ ਮੈਂ ਗਹਿਓ, ਜਾ ਕੈ ਸਾਹਮਣੇ ਕੋਏ। ਜੇ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੂ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੂ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਇ ਉਧਾਰੂ। ਇਹ ਵਾਸਤਾ ਜੀ ਨਹ ਜਾਈ, ਨਿਤ ਨਿਤ ਰਾਖੁ ਰਧਾਰੂ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੂ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋ ਕੀਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪੈਓਈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ। ਰਾਗ ਏਕ ਸੰਗ ਪੰਚ ਬਰੰਗਨ, ਸੰਗ ਅਲਾਪੈ ਆਠੋ ਨੰਦਨ। ਪ੍ਰਥਮ ਰਾਗ ਪੈਰੂ ਵੈ ਕਰਹੀ, ਪੰਚ ਰਾਗਨੀ ਸੰਗ ਉਚਰਹੀ। ਪ੍ਰਥਮ ਪੈਰ ਵੀ ਬਿਲਾਵਲੀ, ਪੁੰਨਿਆ ਕੀ ਗਾਵੈ ਬੰਗਲੀ। ਪੁੰਨਿਆ ਸਲੇਖੀ ਕੀ ਭਈ ਬਾਰੀ, ਭੈਰੋਂ ਕੀ ਪੰਚੋ ਨਾਰੀ। ਪੰਚਮ ਹਰਕ ਦਸਾਖ ਸੁਨਾਵ ਹੈ, ਬੰਗਾਲ ਮਧ ਮਾਧਵ ਗਾਵ ਹੈ। ਲਲਿਤ ਬਿਲਾਵਲ ਗਾਵ ਹੀ ਆਪਣੀ ਆਪਣੀ ਭਾਂਤ। ਅਸ਼ਟ ਪੁੱਤਰ ਭੈਰਵ ਕੇ ਗਾਵ ਹੈ ਗਾਇਨ ਪਾਤਰ। ਦੁਤੀਆ ਮਾਲ ਕੌਸ਼ਕਿਆ ਲਾਪੈ, ਸੰਗ ਰਾਗਨੀ ਪੰਚੋ ਥਾਪ ਹੈ। ਗੋਂਡ ਕਰੀ ਅਰ ਦੇਵ ਗੰਧਾਰੀ, ਗੰਧਾਰੀ ਸੀ ਹੁਤੀ ਉਚਾਰੀ। ਧਨਾਸ਼ਰੀ ਪੰਚੋ ਗਾਈ, ਮਾਲ ਰਾਗ ਕੌਸ਼ਕ ਸੰਗ ਲਾਈ। ਮਾਰੂ ਮਸਤ ਅੰਗ ਮੇ ਵਾਰਾ, ਪ੍ਰਭ ਚੰਡ ਕੌਸ਼ਕਿਓ ਬਾਰਾ। ਖਉ ਖਟਿਆ ਪਹੁਰਾ ਨਦ ਗਾਏ, ਅਸ਼ਟ ਮਾਲ ਕੌਸ਼ਕ ਸੰਗ ਲਾਏ। ਪੁੰਨਿਆਯੂ ਹਿੰਡੋਲ, ਪੰਚ ਨਾਰ ਸੰਗ ਅਸ਼ਟ ਸੁੱਤ। ਉੱਠੈ ਤਾਨ ਕਲੋਲ, ਗਾਇਨ ਤਾਰ ਮਿਲਾਵਹੀ। ਤੇ ਲੰਗੀ ਦੇਵ ਕਰੀ ਆਈ, ਬਸੰਤੀ ਸੰਦੂਰ ਸੁਹਾਈ। ਸਰਸ ਅਹੀਰੀ ਲੈ ਭਾਰ ਜਾ, ਸੰਗ ਲਾਈ ਪੰਚੋ ਵਾਰ ਜਾ। ਸੁਰਮਾ ਆਨੰਦ ਪਾਸ ਕਰ ਆਏ, ਚੰਦਰ ਬਹਿਮ ਮੰਗਲਨ ਸੁਹਾਏ। ਸਰਸ ਮਾਨਵ ਵਾਹੇ ਬਿਨੋਦਾ ਗਾਵੈ, ਸਰਸ ਬਸੰਤ ਕਮੋਦਾ। ਅਸ਼ਟ ਪੁੱਤਰ ਮੈਂ ਕਹੇ ਸਵਾਰੀ, ਪੁਨ ਆਈ ਦੀਪਕ ਕੀ ਬਾਰੀ। ਕਸ਼ੇਲੀ ਪਟਮੰਜਰੀ ਟੋਡੀ ਕਹੀ ਅਲਾਪ, ਕਾ ਮੋਦੀ ਔ ਗੂਜਰੀ ਸੰਗ ਦੀਪਕ ਕੇ ਥਾਪ। ਕਾ ਲੰਕਾ ਕੁੰਤਲ ਔ ਰਾਮਾ, ਕਮਲ ਕੁਸੁਮ ਚੰਪਕ ਕੇ ਨਾਮਾ। ਗੌਰਾ ਕਨ ਰਕ ਲਿਆਨਾ, ਅਸ਼ਟ ਪੁੱਤਰ ਦੀਪਕ ਕੇ ਜਾਨਾ। ਸਭ ਮਿਲ ਸ੍ਰੀ ਰਾਘਵੈ ਗਾਵੈ, ਪੰਚੋ ਸੰਗ ਬਰੰਗਣ ਲਾਵੈ। ਬੈਰਾਰੀ ਕਰਨਾਟੀ ਧਰੀ ਗਬਰੀ ਗਾਵੈ, ਆਸਾਵਰੀ ਤਿਹ ਪਾਚੈ ਸਿੰਧਵੀ ਆਲਾਪੀ। ਸ੍ਰੀ ਰਾਗ ਸਿਉਂ ਪੰਚੋ ਥਾਪੀ, ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ। ਅਸ਼ਟ ਪੁੱਤਰ ਸ੍ਰੀ ਰਾਗ ਕੇ ਗੋਂਡ ਕੌਂਬ ਹਮੀਰ। ਖਸ਼ਟ ਮੇਘ ਰਾਘਵੈ ਗਾਵੈ, ਪੰਚੋ ਸੰਗ ਬਰੰਗਣ ਲਾਵੈ। ਸੋਰਠ ਗੋਂਡ ਮਲਾਰੀ ਧੁਨੀ, ਪੁਨ ਗਾਵੈ ਆਸਾ ਗੁਣ ਗੁਣੀ। ਉੱਚੈ ਸੁਰ ਸੁਹੋ ਪੁਨ ਕੀਨੀ, ਮੇਘ ਰਾਗ ਸਿਉਂ ਪੰਚੋ ਚੀਨੀ। ਬੈਰਾ ਧਾਰੂ ਗਜ ਧਰ ਕੇ ਦਾਰਾ, ਜਬਲੀ ਧਰ ਨਟਿਓ ਜਲ ਤਾਰਾ। ਪੁਨ ਗਾਵੈ ਸ਼ੰਕਰਿਓ ਸ਼ਾਮਾ, ਮੇਘ ਰਾਗ ਪੁੱਤਰਨ ਕੀ ਨਾਮਾ। ਖਸ਼ਟ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ। ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ। ਸੁਖ ਸਾਗਰ ਗੁਰ

0: ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਣ ਲਖਦਰੀਆ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਚਿੰਦ ਫਿਰੇ ਸਿਰ ਫਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕੁਰੂੜੀ ਚਲਤ ਨੰਦ,
1: ਭੈ ਵਿੱਚ ਸਹਿਜ ਬਹੁਤ ਸਰਨ।

ਜਿਸ ਸਿਮਰ ਸੁਖ ਪਾਈ ਸਤਿਕਾਰ ਬਜਾਈ, ਕਰ ਸੇਵਾ ਪਾਰ ਬ੍ਰਹਮ ਗੁਰ ਪਖ ਰਹਿ ਨਾ ਪਾਈ, ਸਗਲ ਮਨੋਰਥ ਪੁਨਿਆ ਅਮਰਾ ਪਦ ਪਾਈ, ਤੁਧ ਜੇਵਰ ਤੂੰ ਹੈ ਪਾਰ ਬ੍ਰਹਮ ਨਾਨਕ ਸਰਨਾਈ। ਸਤਿਗੁਰ ਕਿੰਨੀ ਦਾਲ ਮੂਲ ਨਾ ਨਿਖੁਟਈ, ਖਾਵੋ ਪੁੰਚੋ ਸਭ ਗੁਰਮੁਖ ਛੁਟਈ, ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ, ਨਾਨਕ ਸਦਾ ਰਾਧ ਕਦੇ ਨਾ ਜਾਏ।

ਕੌੜੀ ਸੱਚਾ ਸਾਹਿਬ ਤੇ ਇੱਕ ਦੂਜੇ ਸੱਚੇ ਸੱਚ ਬੰਤਾ ਜਿਸ ਤੋਂ ਦੇਹ ਤਿਸ ਮਿਲੇ ਤਾਂ

ਬਹੁਤ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਐਨ ਸਕੈਰੇ ਮੂਨ ਬਗੂਤਾ ਕਿਉਂ ਜਾਗੇ ਗੁਰਬਨ ਸੂਤਾ ਪਗੇ ਉਪੇ ਤਾਣਾ ਆਪਣਾ ਕੀਆ ਸਮਾਣਾ ਅਲ ਮਲ

0: ਤਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ, ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਭੂਰ, ਨਾਨਕ ਬਖਾਣੇ ਬੇਨਤੀ, ਤੁਝ ਬਾਜ ਕੂੜ ਕੂੜ ਮਹਲਾ ਪਹਿਲਾ।
1: ਸੱਚ ਤਾਂ ਪਰ ਜਾਣੀਏ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਤੋਏ। ਸੱਚ ਤਾਂ ਪਰ ਜਾਣੀਏ ਜੇ ਸੱਚ ਧਰੇ ਪਿਆਰ, ਨਾ ਸੁਨਮਨ ਰਹਿਸੀਏ।

ਆ ਪੂਰਾ ਲੱਤ ਛੱਡੀਏ ਹਰੇਕ ਮਨ ਰੱਖ ਕੇ ਆਈਏ ਪਰ ਤੇ ਵੇਹੋ ਪਾਈਏ ਜਿਵੇਂ ਹੀ ਕਰ ਕਮਾਈਏ ਹੋ ਬੰਦ

ਪਿਤਾ ਮਾਤਾ ਧਰਤਮ ਹੱਥ ਜਿਪਥਰਾ ਦੁਦਾਈ ਦਾਇਆ ਖੇਲੇ ਸਗਲ ਜਗਤ ਚਗਿਆਈਆ ਬਰਿਆਈਆ ਬਾਚੇ ਧਰਮ ਦੂਰ ਕਰਮੇ ਆਪੋ ਆਪਣੇ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ।

0: ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹਿ ਹੈ, ਜੁਗਾਦ ਗੁਰੇ ਨਮਹਿ ਹੈ, ਸਤਿਗੁਰੇ ਨਮਹਿ, ਸ੍ਰੀ ਗੁਰੂ ਦੇਵੇ ਨਮੇ ਅਸ਼ਟਪਦੀ। ਸਿਮਰੋ ਸਿਮਰੋ ਸਿਮਰ ਸੁਖ ਪਾਵੋ, ਕਲਕੁਲਿਸ਼ ਤਨ ਮਾਹੀ ਬਟਾਵੋ। ਸਿਮਰੋ ਜਾਸ ਸੰਬਰ ਏਕੇ, ਨਾਮ ਜਪਤੇ ਅਗਨਤੇ ਨਿੱਕੇ। ਬੇਦ ਪ੍ਰਾਣ ਸਿਮਰਤ ਸੁਧਾਕਰ, ਕਿਨੇ ਰਾਮ ਨਾਮ ਕਿਆਖਰ। ਕਿਨਕਕ ਜਿਸ ਸ਼ੀਵ ਸਾਵੈ, ਤਾਂ ਕੀ ਮਹਿਮਾ ਗਣੀ ਨਾ ਆਵੈ। ਕਾਖੀ ਏਕੇ ਦਸਤਹਾਰੋ, ਨਾਨਕ ਗੁਣ ਸੰਗਮੋਹਿ ਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਭ, ਭਗਤ ਜਨਾ ਕੇ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਬ ਨ ਵਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੇ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਣ ਦਿਨ ਜਾਗੈ। ਪ੍ਰਭ ਕੈ ਸਿਮਰਨ ਪਹੁ ਨ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਸੰਤਾਪੈ। ਪ੍ਰਭ ਕੈ ਸਿਮਰਨ ਸਾਧ ਕੇ ਸੰਗ, ਸਰਵਨ ਦਾ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨਾਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤ ਪੂਜਾ, ਪ੍ਰਭ ਕੈ ਸਿਮਰਨ ਬਿਨਸੇ ਦੂਜਾ। ਪ੍ਰਭ ਕੈ ਸਿਮਰਨ ਤੀਰਥ ਸਰਾਨੀ, ਪ੍ਰਭ ਕੈ ਸਿਮਰਨ ਦਰਗੈ ਮਾਰਨੀ। ਪ੍ਰਭ ਕੈ ਸਿਮਰਨ ਹੋਈ ਸੁਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰੈ ਜਿਨਾ ਸਿਮਰਾਈ, ਨਾਨਕ ਤਾਕੇ ਲਾਗੂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੀ ਸੂਝੈ। ਪ੍ਰਭ ਕੈ ਸਿਮਰਨ ਨਾਹੀ ਚਮਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਮਰਤਨਾਮ ਰਦਮਾਏ ਸਮਾਏ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੈ, ਪ੍ਰਭ ਕੋ ਸਿਮਰੈ ਸੇ ਪਤਵੰਤੈ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੂਤਾ ਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੈ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ। ਸਿਮਰਨ ਤੇ ਲਾਗੇ ਜਨ ਆਪ ਦਿਆਲਾ, ਨਾਨਕ ਜਨ ਕੀ ਮੰਗੀ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰਪਕਾਰੀ, ਪ੍ਰਭ ਕੋ ਸਿਮਰੈ ਤਿਨ ਸਤਬਲਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿਨ ਸੁਖ ਪਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਨੇਰੇ, ਪ੍ਰਭ ਕੋ ਸਿਮਰੈ ਬਸਿਆ ਨੇਰੈ। ਸੰਤ ਕਿਰਪਾ ਤੇਣ ਦਿਨ ਜਾਗ, ਨਾਂਗ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੈ। ਪ੍ਰਭ ਕੈ ਸਿਮਰਨ ਹਰ ਗੁਣਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਹਿਚਲਿਆਸਨ, ਪ੍ਰਭ ਕੈ ਸਿਮਰਨ ਕਮਲ ਬਗਾਸਨ। ਪ੍ਰਭ ਕੈ ਸਿਮਰਨ ਅਨਹਤ ਜੁਨਕਾਸ, ਪ੍ਰਭ ਸਿਮਰਨ ਕਾਂਤਰਾ ਪਾਰ। ਸਿਮਰੇ ਸੇ ਜਨ ਜਨ ਕੋ ਪ੍ਰਮਿਆ, ਨਾਨਕ ਜਨ ਸਰਨੀ ਪਿਆ। ਹਰ ਸਿਮਰਨ ਕਰ ਭਗਤ ਪਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਪੈ ਸਤ ਜਤੀ ਦਾਤੇ, ਹਰ ਸਿਮਰਨ ਨੀਚਾ ਕੁੰਡ ਜਾਤੈ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕਿਉ ਸਗਲੋ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਹੈ ਦੀਨ ਦਰ ਦੁੱਖ ਪੰਜਣਾ, ਘਟ ਘਟ ਨਾਥ ਨਾਥ। ਸਰਨ ਤੁਮਾਰੀ ਆਇਓ, ਨਾਨਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ ਮਨ, ਊਹਾ ਨਾਮ ਤੇਰੇ ਸੰਗ ਸਹਾਈ। ਜੈ ਮਾਂ ਪਿਆਰ ਦੂਤ ਚਮਦਲੈ, ਤੈ ਕੇਵਲ ਨਾਮ ਸੰਗ ਤੇਰੀ ਚੱਲੈ। ਜੈ ਮੁਸ਼ਕਲ ਹੋਵੇ ਤ ਭਾਰੀ, ਹਰ ਕੋ ਨਾਮ ਖਨਮਾਏ ਉਦਾਰੀ। ਅਨਕ ਪੁਨੈ ਚਰ ਕਰਤਨੀ ਤਰੈ, ਹਰ ਕੋ ਨਾਮ ਕੋਟ ਪਾਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਭਾਵ ਹੋ ਸੁਖ ਨੇਰੇ। ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲੱਖ ਕਰੋਰੀ ਬੰਧਨ ਭਰੈ, ਹਰ ਕਾ ਨਾਮ ਜਪ ਨਿਸਤਰੈ। ਅਨਕ ਮਾਇਆ ਰੰਗ ਤਿਕ ਨਾਮ ਜਾਵੇ, ਹਰ ਕਾ ਨਾਮ ਜਤਿਆ ਘਾਵੇ। ਜੇ ਮਾਰ ਕੇ ਜਾਤੇ ਅਕੇਲਾ, ਤੈ ਹਰ ਨਾਮ ਸੰਗ ਹੋ ਸੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨ ਗੁਰਮੁਖ ਪਰਮਗਤ ਪਾਈਐ। ਛੂਟਤ ਨਹੀਂ ਕੋਟ ਲਕਵਾਹੀ, ਨਾਮ ਜਪਤੇ ਪਾਰ ਪਰਾਹੀ। ਅਨਕ ਵਿਘਨ ਜੈ ਆਏ ਸੰਘਾਰੇ, ਹਰ ਕਾ ਨਾਮ ਤਤਕਾਰ ਉਦਾਰੈ। ਅਨਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਏ ਬਿਸਰਾਮ। ਹਾ ਮਲਾ ਮਲ ਕਬੂ ਨਾ ਧੂਵੇ, ਹਰ ਕਾ ਨਾਮ ਕੂਟ ਪਾਪ ਖੂਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕ ਸੰਗ। ਜੈ ਮਾਰ ਕੈ ਕਨ ਜਾਹਿ ਨਾ ਕੋਸਾ, ਹਰ ਕਾ ਨਾਮ ਊਹਾ ਸੰਗਤੋਸਾ। ਜੈ ਪੈਂਡੇ ਮਹਾਂਦ ਗੁਬਾਰਾ, ਹਰ ਕਾ ਨਾਮ ਸੰਗ ਉਜੀਆ। ਰਾਜਾ ਪੰਥ ਤੇਰਾ ਕੌਨ ਸੁਜਾਨੂ, ਹਰ ਕਾ ਨਾਮ ਨੈ ਤੈ ਨਾਲ ਪਛਾਨੂ। ਜਹ ਮੈਂ ਪਿਹਾਨ ਤਪਤ ਵਖਾਮ, ਤੈ ਹਰ ਕੈ ਨਾਮ ਕੀ ਤੁਮ ਉੱਪਰ ਸ਼ਾਮ। ਜੈ ਤ੍ਰਿਖਾ ਮਨ ਤੁਝ ਅਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਨਾ ਕੀ ਵਰਤਨ ਰਾਮ, ਸੰਤ ਜਨਾ ਕੇ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੈ ਜਨ ਕੋਟ। ਹਰ ਜਸ ਕਰਤ ਸੰਤੀ ਦਾਤ, ਹਰ ਹਰ ਔਖਦ ਸਾਧ ਕੁਮਾਤ। ਹਰ ਜਨ ਕੀ ਹਰ ਨਾਮ ਨਦਾਨ, ਪਾਰ ਬ੍ਰਹਮ ਜਨ ਕੀ ਨਦਾਨ। ਮਨ ਤਨ ਰੰਗ ਰਤੀ ਰੰਗੇਕੈ, ਨਾਨਕ ਜਨ ਕੈ ਬਿਰਤ ਵਵੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤੈ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰਿਣਾਮ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ, ਹਰ ਹਰ ਜਨ ਕੇ ਮਾਲਕ ਜੀਨਾ, ਹਰ ਤਾ ਜਨ ਕੋ ਆਪ ਦੀਨਾ, ਹਰ ਹਰ ਜਨ ਕੇ ਉਟਸਤਾਨੀ, ਹਰ ਪ੍ਰਤਾਪ ਜਨ ਅਵਰਨਾ ਜਾਨੀ, ਓਤ ਬੋਤ ਜਨ ਹਰ ਸਰਤੈ, ਸੁਨ ਸਮਾਧ ਨਾਮ ਰਸਮਤੈ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨੀ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜੰਗ ਸੰਗ ਕੇ ਤੇਤਰੇ, ਪਾਰ ਜਾਤੇ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਾਤੇ ਉਤਮ ਹਰ ਕੀ ਕਥਾ, ਨਾਮ ਸੁਨਤ ਤਰ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਤ ਵਸੈ, ਸੰਤ ਪ੍ਰਤਾਪ ਦੂਰ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈ ਹੈ, ਨਾਮ ਤੁਲ ਕਸ਼ੇ ਵਰਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ ਸਲੋਕ, ਬਹੁ ਸ਼ਾਸਤਰ ਬਹੁ ਸਿਮਰਤੀ, ਵੇਖੇ ਸਰ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਆ ਬੋਲ ਅਸ਼ਟਪਦੀ, ਜਾਪ ਤਾਪ ਕਿਆਨ ਸਤਿਆਨ, ਖਟ ਸ਼ਾਸਤਰ ਸਿਮਰਤ ਵਿਖਿਆਨ, ਜੋਗ ਅਭਿਆਸ ਕਰਮ ਧਰਮ ਕਰਿਆ, ਸਗਲ ਤਿਆਗ ਬੰਨ ਵਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਚਤਨਾ, ਉਨ ਦਾਨ ਹਉਮੈ ਬਹੁ ਰਤਨਾ, ਸਰੀਰਕ ਟਾਏ ਹਉਮੈ ਕਰ ਰਤੀ, ਵਰਤ ਨੇਮ ਕਰੇ ਬਹੁ ਪਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀ ਇੱਕ ਬਾਰ, ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹ ਉਦਾਸ ਤਪੀ ਸਰਤੀਵੈ, ਅਗਨ ਮਾਹੇ ਹੁਮਤ ਪ੍ਰਾਨ, ਕਨਕ ਅਸਭ ਹੈਵਰ ਪੁੰਮਦਿਆਨ, ਨੂਲੀ ਕਰਮ ਕਰੇ ਪਵਾਸਨ, ਜੈਨ ਮਾਰਗ ਸੰਯਮ ਅਤ ਸਾਧਨ, ਨਿਮਕ ਨਿਮਕ ਕਰ ਸਿਰ ਕਟਾਵੈ, ਤੋ ਪੀ ਹਉਮੈ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਸ਼ੇ ਨਾ ਹੈ, ਨਾਨਕ ਗੁਰਮੁਖ ਨਾਮ ਜੁਗਤ ਗਤ ਪਾਹੈ, ਮਨ ਕਾਮਨਾ ਤੀਰ ਦੇ ਛੁਟੈ, ਗਰਬ ਗਵਾਨ ਨਾ ਮਨ ਤੈ ਹੁਟੈ, ਸੋਚ ਕਰੈ ਦਿਨ ਰਾਤ, ਮਨ ਕੀ ਮੈਲ ਨਾ ਤਨ ਤੇ ਦਾਤ, ਇਸ ਦੇ ਇਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨ ਵਿਖਿਆ ਡਰੇ, ਜਲ ਤੋਵੇ ਬਹੁ ਦੇ ਅਨੀਤ, ਸੁਧ ਕਹਾ ਹੋਏ ਕਾਚੀ ਪੀਤ, ਮਨ ਹਰ ਕੇ ਨਾਮ ਕੀ ਮਹਿਮਾ ਉੱਚ, ਨਾਨਕ ਨਾਮ ਉਤਰੈ ਉਦਰੈ ਪਤਿਤ ਬਹੁ ਮੂਚ, ਬਹੁ ਸਿਆਨਪ ਜਮ ਕਾ ਪਉ ਵਿਆਪੇ, ਅਨਕ ਜਤਨ ਕਾ ਤਿਸਨ ਧਰਾਪੈ, ਪੇਖ ਅਨੇਕ ਅਗਨੀ ਬੂਜੈ, ਕੂਟ ਅਪਾਪ ਦਰਗੈ ਨਹੀ ਸੀਜੈ, ਛੂਟਸ ਨਾਹੀ ਉਪਪਿਆਲ, ਮੋਹੇ ਵਿਆਪੇ ਮਾਇਆ ਜਾਲ, ਅਵਰ ਕਰਤੂਤ ਸੰਗ ਲਈ ਜਮਡਾਨੈ, ਗੋਬਿੰਦ ਭਜਨ ਬਿਲਤਿਨ ਲੀ ਮਾਨੈ, ਹਰ ਕਾ ਨਾਮ ਜਬ ਦੁਖ ਜਾਏ, ਨਾਨਕ ਬੋਲੇ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੈ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੇ, ਸਾਧ ਸੰਗ ਇਹ ਹੋਮੈ ਸ਼ੋਰੇ, ਜੇ ਕੋ ਜਨਮ ਮਰਨ ਤੇ ਡਰੈ, ਸਾਜਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂ ਕਾ ਮਿਟੇ ਬਿਮਾਨ, ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ, ਜਾਂ ਕਾ ਮਨ ਹੋਏ ਸਗਲ ਕਰੀਨਾ, ਹਰ ਹਰ ਨਾਮ ਤਿੰਨ ਕਟ ਕਟ ਜੀਨਾ, ਮਨ ਆਪਣੇ ਤੇ ਬੁਰਾ ਮਟਾਨਾ, ਵੇਖੇ ਸਗਲ ਸਿਸ ਸਾਜਨਾ, ਸੂਖ ਦੁੱਖ ਜਨ ਸਮਦਿਸ਼ਟੇਤਾ, ਨਾਨਕ ਪਾਪ ਪੁੰਨੇ ਲਿਪਾ, ਨਿਰ ਧਨ ਕੋ ਧਨ ਤੇਰੇ ਨਾਓ, ਪਥਾਵੇ ਕਾ ਨਉ ਤੇਰਾ ਥਾਓ, ਮਾਨੇ ਕੋ ਪ੍ਰਭ ਤੇਰੂ ਮਾਨ, ਸਗਲ ਕਟਾ ਕੋ ਦੇਵ ਉਦਾਨ, ਕਰਨ ਕਰਾਵਨ ਹਰ ਸਵਾਮੀ, ਸਗਲ ਕਟਾ ਕੇ ਅੰਤਰ ਜਾਮੀ, ਆਪਣੀ ਗਤਮਿਤ ਜਨੋ ਆਪੈ, ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣਸ ਕੋਏ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਰਿਆ ਮੈਂ ਉੱਤਮ ਕਰਿਆ, ਸਾਧ ਸੰਗ ਦੁਰਮੁਖ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਸੁਨ ਮੁਖਾਣੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੇ ਕਟ ਵਸੇ ਹਰ ਨਾਮ ਸਲੋਕ, ਨਿਰਗੁਣਿਆਰ ਇਹ ਆਨਿਆ, ਸੋ ਪ੍ਰਭ ਸਦਾ ਸਮਾਨ, ਦਿਨ ਕੀਆ ਤਿਸ ਚੀਤ ਰੱਖ, ਨਾਨਕ ਨਿਬਹੀ ਨਾਲ। ਅਸ਼ਟਪਦੀ ਰਮਈਆ ਕੇ ਕੁਣ ਚੇਤ ਪ੍ਰਾਣੀ, ਕਮਲ ਮੂਲ ਤੇ ਕਮ ਦੁਸ਼ਟਾਨੀ, ਜਿੰਤੂ ਸਾਰ ਸਵਾਸ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਰ, ਬਾਰ ਵਿਵਸਥਾ ਤੁਝੇ ਪਿਆਰੇ ਦੂਤ, ਪਰ ਜੋਵਨ ਭੋਜਨ ਸੁਖ ਸੂਦ, ਬਿਰਧ ਭਿਆ ਉਪਰ ਸਾਖ ਸੇਨ, ਭੁੱਖ ਪਿਆਉ ਬੈਠਕੋ ਦੀਨ, ਇਹ ਨਿਰਗੁਣ ਗੁਣ ਕੁਛ ਨਾ ਪੂਜੈ, ਬਖਸ਼ ਲੇ ਹੋ ਤਾਂ ਨਾਨਕ ਸੀਜੈ, ਜੇ ਪ੍ਰਸਾਦ ਤਰ ਉਪਰ ਸੁਖ ਵਸੈ, ਸੂਤ ਭਰਾਤ ਮੀਤ ਪਿਨਤਾ ਸੰਘਸੈ, ਜੇ ਪ੍ਰਸਾਦ ਪੀਵੇ ਸਿਰ ਦਲਾਇ, ਸੁਖਦਾਹੀ ਪਵਨ ਪਾਵਕ ਅਮੁੱਲਾ, ਜੇ ਪ੍ਰਸਾਦ ਭੋਗੇ ਸਭ ਰਸਰਾ, ਸਗਲ ਸਮੱਗਰੀ ਸੰਗ ਸਾਤ ਬਸਾ, ਦਿਨੇ ਹਸਤ ਭਾਵ ਕਰਨੇ ਤਰਸਨਾ, ਤਿਸੇ ਤਿਆਗ ਅਵਰ ਸੰਗਰਚਨਾ, ਐਸੇ ਦੁੱਖ ਮੋਣੰਦ ਵਿਆਪੇ, ਨਾਨਕ ਕਾਡ ਲਿਹੋ ਪ੍ਰਭ ਆਪੇ, ਆਦ ਅੰਤ ਜੋ ਰੱਖਣਹਾਰ, ਤਿਸ ਪ੍ਰੀਤ ਨ ਕਰੇ ਗਵਾਰ, ਜਾਕੀ ਸੇਵਾ ਨਾਨਿਤ ਪਾਵੇ, ਤਾਂ ਸੋ ਮੂੜਾ ਮਨ ਨੀ ਲਾਵੇ, ਜੋ ਠਾਕੁਰ ਸਤ ਸਦਾ ਹਜੂਰ ਹੈ, ਤਾਂ ਕੋ ਅੰਧਾ ਜਾਣਤ ਦੂਰ ਹੈ, ਜਾਕੀ ਟਹਿਲ ਪਾਵੈ ਤੁਰਗੇ ਮਾਨ ਤੁਸੈ ਬਜ਼ਾਰ ਹੈ ਮੁਕਤ ਅਜਾਨ ਸਦਾ ਸਦਾਈ ਪੁਲਨਹਾਰ ਨਾਨਕ ਰੱਖਣਹਾਰ ਪਾਰ ਤੁਮ ਤਿਆਗ ਕੌੜੀ ਸੰਗ ਰਚੈ ਸਾਚ ਛੋੜ ਝੂਠ ਸੰਗ ਬਚੈ ਜੋ ਛੱਡਣਾ ਸੋ ਸਥਿਰ ਕਰ ਮਾਨੈ ਸੋ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੇ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਤੋਹੇ ਕਰਤਬ ਤੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਕਰਾਲ ਨਾਨਕਾਨ ਲਿਉ ਪ੍ਰਪਤਿਆਲ ਕਰਤੂਤ ਪਸੂ ਕੀ ਮਾਂ ਸੁਜਾਤ ਲੋਕ ਪਚਾਰਾ ਕਰੇ ਦਿੰਦਾਤ ਬਾਹਰ ਭਈ ਕੰਤਰ ਮਲ ਮਾਇਆ ਸਭ ਸੁਨਾਹੇ ਕਸ਼ ਕਰੇ ਸਪਾਇਆ ਬਾਹਰ ਗਿਆਨ ਤਿਹਾਂ ਇਨਸਰਾਨ ਅੰਤਰ ਵਿਆਪੇ ਲੋਪ ਸਵਾਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੇ ਥਾ ਜਾਂ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰ ਗੈ ਲੇਹੋ ਰਨ ਬਹਾਵੈ ਕਹਾ ਬਜਾਰਤ ਬੂਜੇ ਡੋਰਾ ਨਿਸਕਈਏ ਤੋ ਸਮਝੇ ਭੌਰਾ ਕਹਾ ਬਿਸਨ ਪਦ ਗਾਵੈ ਗੁੰਗਾ ਜਤਨ ਕਰੇ ਤੋ ਪੀ ਸੁਰਭੰਗ ਕਹਿ ਪਿਘਲ ਪਰਬਤ ਪਰ ਪਵਣ ਨਹੀਂ ਓਤ ਹੋਤ ਊਹਾ ਉਸ ਗਵਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬੈ ਰਾਹੀ ਤਾਂ ਸੁਪੀਤ ਜੋ ਬੈ ਰਾਈ ਤਾਂ ਸੁਪ੍ਰੀਤ ਬਲੂਆ ਕਹਿ ਗ੍ਰਹਿ ਭੀਤਰ ਵਸੈ ਅਣਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਪਕਾਰ ਮਹਾਂ ਲੋਕ ਤਰੂ ਯਾਹੂ ਜਗਤ ਬਿਆਨੇ ਕੇ ਜਨਮ ਨਾਨਕ ਰਾਖ ਲੇਹੋ ਆਪਣ ਕਰ ਕਰਮ ਤੂੰ ਠਾਕਰ ਤੁਮ ਪੈ ਹਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਕਨੇਰੇ ਕੋਈ ਨਾ ਜਾਣੇ ਤੁਮ ਰਹਿ ਉਂਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮ ਮੇਰੇ ਸੂਤਰ ਧਾਰੀ ਤੁਮ ਤੋ ਇਸ ਆਗਿਆਕਾਰੀ ਤੁਮਰੀ ਗਤ ਮੈਂ ਤੁਮਹੀ ਜਾਣੀ ਨਾਨਕ ਦਾਸ ਦਾ ਕੁਰਬਾਨੀ ਸਲੋਕ ਦੀਨ ਹਾਰ ਪ੍ਰਭ ਛੋੜ ਕੇ ਲਾਗੇ ਆਨ ਸਵਾਏ ਨਾਨਕ ਕਹੁ ਨ ਸਜਾਏ ਬਿਨ ਨਾ ਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਸੇ ਪਾਵੇ ਇੱਕ ਵਸਤ ਕਾਰਨ ਕੂਟ ਪਾਵੇ ਇੱਕ ਭੀ ਨਾ ਦੇ ਦਸ ਪੀ ਹਰ ਲਏ ਤਾਂ ਮੂੜਾ ਕਉ ਕਾ ਕਰੇ ਜਿਸ ਟੱਕ ਸੋ ਨਾ ਹੀ ਚਾਰਾ ਤੱਕ ਜੇ ਸੋ ਨਮਸਕਾਰ ਆ ਜਾ ਕੇ ਮਨ ਲਾ ਕਾ ਪਰਮੇਠਾ ਸਭ ਸੁਖ ਤਾਹ ਬਨ ਬੁੱਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਸੁਖ ਨਾ ਤਿੰਨ ਪਾਇਆ ਅਗਨ ਸਾਹ ਆਪਣੀ ਦੇ ਰਾਜ ਖਤ ਪੀਤ ਪਰਤੇ ਅੰਦੋਲਾਸ ਆਪਣੀ ਮਾਨ ਕਸ਼ ਬਾਹਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾਪ ਹੀ ਖੋਵੈ ਬਾਹੁਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਵਸਤ ਤਿਸ ਆਗੇ ਰੱਖੈ ਰੱਬ ਕੀ ਆ ਗਿਆ ਮਾਨੇ ਮਾਥੈ ਉਸਦੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਣਿਆ ਨੇਤ ਵਿਰਖੀ ਛਾਇਆ ਸੋ ਰੰਗ ਲਾਵੈ ਉਹ ਬਿਨਸੈ ਉਹ ਮਨ ਵਿਸਤਾਵੈ ਜੋ ਦਿਸੇ ਸੋ ਚਾਲਣ ਹਾਰ ਲਪਟ ਰਿਓ ਤੇ ਅੰਡਟਾ ਲਪਟ ਰਿਓ ਤੈ ਅੰਧ ਆਧਾਰ ਬਟਾਓ ਸਿਉ ਜੋ ਲਾਵੇ ਨੇਹੇ ਤਾਕੋ ਹਾਥ ਨਾ ਵੇਖੇ ਮਨ ਹਰ ਕੇ ਨਾਮ ਕੀ ਪੀਤ ਸੁਖਦਾਹੀ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕਟੰਬ ਸਮਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਗਣ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਤ ਮਿਥਿਆ ਰਥ ਹਸਤੀ ਅਸੁਭ ਵਸਤਰਾ ਮਿਥਿਆ ਰੰਗ ਸੰਗ ਮਾਇਆ ਭੇਖਸਤਾ ਮਿਥਿਆ ਤ੍ਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗਮਾਨ ਅਸਥਿਰ ਭਗਤ ਸਾਧ ਕੀ ਸਰਣ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਪ ਕੋਹਰੈ ਮਿਥਿਆ ਨੇਤਰ ਪੇਖਤ ਪਰ ਤ੍ਰੀ ਰੁਪਾਦ ਮਿਥਿਆ ਰਸਨਾ ਪੂਜਨ ਅਨੁਸਵਾਦ ਮਿਥਿਆ ਚਰਨ ਪਰ ਪਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲਭਾਵੈ ਮਿਥਿਆ ਤਾਨੀ ਪਰ ਪਕਾਰਾ ਮਿਥਿਆ ਬਾਸ ਰੇਤ ਪਕਾਰਾ ਬਿਨ ਪੂਜੈ ਮਿਥਿਆ ਸਭ ਭੈ ਸਫਲ ਦੇਹੀ ਨਾਨਕ ਹਰ ਹਰ ਨਾਮ ਲੇ ਬਿਰਥੀ ਸਾਖਤ ਕੀ ਆਰਜਾ ਸਾਚਪਨਾ ਕਹਿਬਤ ਸੂਚਾ ਬਿਰਥਾ ਨਾਮ ਬਣਿਆ ਬਿਨਾ ਤਨ ਅੰਧ ਮੁੱਖ ਆਵਤ ਤਾਂ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਈ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਣ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਰਾਥ ਦਾਮ ਧਨ ਧਨ ਤੇ ਜਨ ਜਿਹ ਘੱਟ ਵਸੇ ਹਰਨਾਓ ਨਾਨਕ ਤਾਂ ਕੈ ਬਲ ਬਲ ਜਾਓ ਰਹਿਤ ਅਵਰ ਕਸ਼ਪ ਕਮਾਵਤ ਮਨ ਹੀ ਪ੍ਰੀਤ ਮੁਖ ਗੰਡ ਲਾਵਤ ਜਨ ਹਾਰ ਪ੍ਰਵੀਨ ਬਾਹਰ ਪੇਖ ਨਾ ਕਾਹੂ ਭੀਨ ਅਵਰ ਉਪਦੇਸ਼ ਆਪ ਨਾ ਕਰੇ ਆਵ ਜਦ ਜਨਮ ਮਰੈ ਜਿਸ ਕੇ ਅੰਤਰ ਵਸੇ ਨਿਰੰਕਾਰ ਤਿਸਕੀ ਸੀਖ ਤਰ ਸੰਸਾਰ ਜੋ ਤੋਂ ਪਾਨੇ ਤਿੰਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪ੍ਰਾਂਤਾ ਨਾਨਕ ਉਨ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤ ਨਬੀਰਾ ਕਿਸੇ ਦੂਰ ਜਨਾਵਤ ਕਿਸੇ ਪਜਾਵਤ ਨੀਰਾ ਉਪਾਵ ਸਿਆਨਪ ਸਗਲ ਤੇ ਰਹਿਸ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਥਾਂ ਤਰੰਤਰ ਰਹਿ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧਰ ਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਤਿਮ ਤ੍ਰਿਖਾਹੇ ਤਿਸ ਠਾਕੁਰ ਕੋ ਰਖਮਨ ਮਾਹੇ ਜੇ ਪ੍ਰਸਾਦ ਸਕੰਦਤ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੇਂਦਰ ਜੇ ਪ੍ਰਸਾਦ ਗੁਰੇ ਸੰਗ ਸੁਖ ਵਸਨਾ ਅਟ ਪਹਿਰ ਤਿਮ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾਠ ਪੰਬਰ ਹੜਾਵੈ ਤਿਸੇ ਧਿਆ ਕਤਰ ਅਵਰ ਲਵਾਵੈ ਜੇ ਪ੍ਰਸਾਦ ਸੁਖ ਸਹਿਜ ਸੋਈ ਜੈ ਮਨ ਅਟ ਪੈ ਤਾਂਗਾ ਜਸ ਗਾਵੀ ਜੈ ਜੇ ਪ੍ਰਸਾਦ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਮਕਾਨੈ ਜੇ ਪ੍ਰਸਾਦ ਰਤਾ ਧਰਮ ਮਨ ਧਿਆਏ ਸਦਾ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮਾ ਪ੍ਰਭ ਜੀ ਜਪਤ ਦਰਗਾ ਮਾਨ ਪਾਵੈ ਨਾਨਕ ਪਤ ਸਤੀ ਕਰ ਜਾਵੈ ਜੋ ਜੇ ਪ੍ਰਸਾਰੋ ਕੰਚਨ ਦੇਹੀ ਲਿਵਲਾਵਤ ਸਰਾਪ ਸੁਨੇਹੀ ਜੇ ਪ੍ਰਸਾਦ ਤਿਰਾਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤਿਰ ਸਗਲ ਸਦਰ ਢਾਕੇ ਮਰ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕਉ ਨਾ ਪਹੁੰਚੇ ਮਨ ਸਾਸ ਸਾ ਸਿਮਰੋ ਪ੍ਰਭੁਚੈ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਅਭੁੱਖਨ ਪਹਿਰੀ ਜੈ ਮਨ ਤੇ ਸਿਮਰਤ ਕਾਲਸ ਕੀ ਜਾ ਜੇ ਪ੍ਰਸਾਦ ਹਸਤ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਗ ਪੁਰੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਉੜਤ ਪੈ ਸਤਿਆਈ ਤੇ ਸਤਿਆਏ ਜੋ ਅਲਖ ਏਕ ਅਲਖਿਆ ਇਹਾਂ ਉਹਾਂ ਨਾਨਕ ਤੇਰੀ ਰੱਖਿਆ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਅਟ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਸਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਰਿਣੀ ਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕੈ ਜੇ ਪ੍ਰਸਾਦ ਸੁਨੇ ਕਰਨਾਦ ਜੇ ਪ੍ਰਸਾਦ ਵੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਤ੍ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਨਾ ਜੇ ਪ੍ਰਸਾਦ ਹਸਤ ਕਰਤ ਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੂ ਗੁਰ ਪ੍ਰਸਾਦ ਨਾਨਕ ਮਨ ਜਾਗੂ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਬਨੁ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜਤਾ ਕੋ ਜਾਪ ਜੇ ਪ੍ਰਸਾਦ ਰੇ ਕਾਰਜ ਪੂਰੇ ਤਿਸ ਜਨ ਮਨ ਸਦਾ ਹਜੂਰ ਹੈ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾ ਸੂਰਾ ਸੇਵ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪਿ ਸੁਨਾਵ ਗਵਾਏ ਸਵਰ ਗੁਣ ਗਾ ਕਿਰਪਾ ਤੇ ਪ੍ਰਗਾਪ ਦਿਆ ਤੇ ਕਮਨ ਪ੍ਰਗਾਪ ਸੁਭ ਪ੍ਰਸੰਨ ਵਸੇ ਮਨ ਸੋਈ ਪ੍ਰਭ ਦਿਆ ਤੇ ਮਤ ਹੋਏ ਸਰਬ ਨਿਧਾਨ ਪ੍ਰਭ ਤੇਰੀ ਮੈਂ ਆਪ ਕਛੂ ਨਕਨ ਹੂੰ ਲੀਆ ਜਿਤ ਜਿਤ ਲਾਵੋ ਤਿਤ ਲਗੇ ਹਰਨਾਥ ਨਾਨਕ ਕਹਿ ਕਛੂ ਨਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਨਮਿਤਾ ਨਾ ਬਿਨਵੰਤਾ ਸਾਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੋ ਜਲ ਹੋਰ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਟੇ ਬਮਾਨ ਸਾਧਕ ਸੰਗ ਪ੍ਰਗਟੇ ਸੁਗਿਆਨ ਸਾਧਕ ਸੰਗ ਪੂਜੇ ਪ੍ਰਭ ਨੇਰਾ ਸਾਧ ਸੰਗ ਸੋਹਤ ਨਵੇਰਾ ਸਾਧਕ ਸੰਗ ਪਾਏ ਨਾ ਵਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕ ਸੁਭਾ ਪ੍ਰਮਾਏ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਸਕੀ ਸਾਧਕ ਸੰਗ ਮਨੋਹਰ ਬੈਨ ਸਾਧ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮ ਸਮੇਤ ਸਾਧਕ ਸੰਗ ਮਾਇਆ ਪੁਨੀਤ ਸਾਧ ਸੰਗ ਕਿਸੋ ਨਹੀਂ ਬੈਰ ਸਾਧਕ ਸੰਗ ਨਾ ਬਿਗਾ ਪੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੀ ਹਤਾਪ ਸਾਧਕ ਸੰਗ ਭਜੇ ਸਭੇ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਮਨਿਆਈ ਨਾਨਕ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੇ ਥਾਂ ਨੂੰ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੇ ਕਿਰਪਾਨ ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਧਨ ਮੀਤ ਕਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਤਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ साध संग धर्म राय करे सेवा, साधक संग सो बासुर देवा, साधु के संग पाप पलायन, सत्संग अमृत गुण गायन, साधक संग सर्व थान गम, नानक साधके संग सफल जनम, साधके संग नाही कशकाल, दर्शन पेट होत नहाल, साधके संग कुलकत हरै, साधक संग नरक पर हरै, साधक संग इहा उहा सहेला, साध संग विसरत हर मिला, जो इच्छा सोई फल पावै, साधक संग ना बिरथा जावै, पार ब्रह्म साध रिद बसै, नानक उदरै साध सुन रसै, साधक संग सुनो हर नाउ, साध संग हर के गुण गाओ, साधक संग ना मन ते बिसरै, साग सब सरप निस्त्रै, साधक संग लगे परमिठा, साधु के संग कट का डीठा, सत्संग पया गयकारी, सत्संग कत पई हमारी, साधक संग मटे सब रोग, ना साध पिटे संजोग, साध की महिमा भेद न जाने, ते जिता सुने तेता बखियाने, साध की उपमा ते गुण ते दुख दूर, साध की उपमा रही भरपूर, साध की शोभा का नाही अंत, साध की शोभा सदा बेअंत, साध की शोभा ऊते ऊची, साध की शोभा मूते मूची, साध की शोभा सदमने आई, नाम सत पर भेद न पाई सलोक, मन साचा हमक साचा सोए, अवर ना पेखे बिन कोई, नानक लक्षण ब्रह्म ज्ञानी होए अष्टपदी, ब्रह्म ज्ञानी सदा निर्लेप, जैसे जल में कमल अलेप, ब्रह्म ज्ञानी सदा निर्दोख, जैसे सूर सर्व को सुख, ब्रह्म ज्ञानी कह दृष्ट समान, जैसे राज रंग को लागे तुल पावान, ब्रह्म ज्ञानी कह तीर्ज एक, जो बसदा को खोदे को चंदन लेप, ब्रह्म ज्ञानी का हे गुनाओ, जो नानक जो पाव का सह सुभाओ, निर्मल ब्रह्म ज्ञानी ते निर्मल, ब्रह्म ज्ञानी निर्मल ते निर्मला, जैसे मैल ना लागे जला, ब्रह्म ज्ञानी के मन हुई प्रकाश, जैसे तर ऊपर आकाश, ब्रह्म ज्ञानी के मत्र सत्र समान, ब्रह्म ज्ञानी के नाही अपमान, ब्रह्म ज्ञानी उत्ते उच्चा, मन अपने है सब ते नीचा, ब्रह्म ज्ञानी से जन पै, नानक जन प्रभाप करे, ब्रह्म ज्ञानी सकल दीना, तुमरा स्व ज्ञानी चीना, ब्रह्म ज्ञानी की सब ऊपर मया, ब्रह्म ज्ञानी ते कछ बुरा ना पया, ब्रह्म ज्ञानी सदा समदर्शी, ब्रह्म ज्ञानी की दृष्ट अमृत वसी, ब्रह्म ज्ञानी बंधन ते मुक्ता, ब्रह्म ज्ञानी की निर्मल युक्ता, ब्रह्म ज्ञानी का बोधन ज्ञान, नान ब्रह्म ज्ञानी का ब्रह्म ध्यान, ब्रह्म ज्ञानी के उपरास, ब्रह्म ज्ञानी का नहीं विनाश, ब्रह्म ज्ञानी के गरीबी समाहा, ब्रह्म ज्ञानी परपकार उमाहा, ब्रह्म ज्ञानी के नाहे धंधा, ब्रह्म ज्ञानी लै तावत बंदा, ब्रह्म ज्ञानी के हुए सो भला, ब्रह्म ज्ञानी सुफल फला, ब्रह्म ज्ञानी संग सगल उधार, नान ब्रह्म ज्ञानी जपे सक संसार, ब्रह्म ज्ञानी के एक के रंग, ब्रह्म ज्ञानी के बसे ब्रह्म संग, ब्रह्म ज्ञानी के नाम आधार, ब्रह्म ज्ञानी के नाम परिवार, ब्रह्म ज्ञानी सदा सजगत, ब्रह्म ज्ञानी अभुत्यागत, ब्रह्म ज्ञानी के पर परमानंद, ब्रह्म ज्ञानी के कर सदा आनंद, ब्रह्म ज्ञानी सुख सहज निवास, नान ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी के हुए चिंता, ब्रह्म ज्ञानी का निर्मल मंता, ब्रह्म ज्ञानी जिस करे प्रव्याप, ब्रह्म ज्ञानी का बड़ प्रताप, ब्रह्म ज्ञानी का दस बड़ भागी पाई, ब्रह्म ज्ञानी को बल बल जाइए, ब्रह्म ज्ञानी को कोज महेश्वर, नान ब्रह्म ज्ञानिया परमेश्वर, ब्रह्म ज्ञानी की कीमत ना है, ब्रह्म ज्ञानी के सगल मन माए, ब्रह्म ज्ञानी का कौन जाने भेद, ब्रह्म ज्ञानी को सदा देश, ब्रह्म ज्ञानी का कथे ना जाए दाकर, ब्रह्म ज्ञानी सर्व का ठाकर, ब्रह्म ज्ञानी की कीमत कौन बखान है, ब्रह्म ज्ञानी की कत ब्रह्म ज्ञानी जान है, ब्रह्म ज्ञानी का अंत ना पार, नानक ब्रह्म ज्ञानी को सदा नमस्कार, ब्रह्म ज्ञानी सब सृष्टि का करता, ब्रह्म ज्ञानी सदा जीवे नहीं मरता, ब्रह्म ज्ञानी मुक्त युक्त जी का दाता, ब्रह्म ज्ञानी पूर्ण पुरुष बधाता, ब्रह्म ज्ञानी अनाथ का नाथ, ब्रह्म ज्ञानी का सब प्रात, ब्रह्म ज्ञानी का सकल आकार, ब्रह्म ज्ञानी याद निरंकार, ब्रह्म ज्ञानी की शोभा, ब्रह्म ज्ञानी बनी नानक, ब्रह्म ज्ञानी सर्व का त्रि सरोक, उतारे जो अंतर नाम, सर्व में पिघे भगवान, निमक निम ठाकुर नमस्कार, नानक पस सकल निस्तार अष्टपति, मिथ्या नाही रसना परस, मन में पीत रंजन दर्श, पात्र रूप न पिखे नेत्र, साधकी टैल संसंग हेता, कर न सुने काहू की नंदा, सब ते जाने आपको मंदा, गुर प्रसाद विख्या पर हरै, मन की बासना मन तै डरै, इदरी जत पच दोगते रात, कोट नान कोट मदे को ऐसा परस, वैष्णु सो जिस ऊपर सो प्रसन्न, विष्णु की माया ते हुए पहना, कर्म करत हुए नह कर्म, तिस वैष्णु का निर्मल धर्म, काहू फल की इच्छा नहीं बाश, केवल भगत कीर्तन संग राचा, ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਵਰੇ ਨਾਮ ਚ ਪਾਵੈ ਨਾਨਕ ਵੈ ਸੁਰ ਪਰਮ ਗਤ ਪਾਵੈ ਭਗਵਤੀ ਭਗਵੰਤ
1: ਭਗਵੰਤ ਕੀ ਟਿਆਰ ਕਰੇ ਨਿਤ ਨੀਤ ਮੰਥਨ ਅਰਪੇ ਹਿੰਦ ਬਿਸਨ ਪ੍ਰੀਤ ਹਰ ਕੇ ਚਰਨ ਹਿਦ ਵਿਸਾਵੇ ਨਾਨਕ ਸੋ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪਰ ਬੋਧੇ ਰਾਮ ਆਤਮ ਸੋਧੇ ਰਾਮ ਨਾਮ ਸਾਰ ਰਸ ਪੀਛੇ ਉਸ ਪੰਡਿਤ ਅਦੇਹ ਜੀਵੇ ਹਰ ਕੀ ਕਥਾ ਹਿਦ ਵਿਸਾਵੇ ਸੋ ਪੰਡਿਤ ਪੇ ਜੋ ਨਾਵੇ ਵੇਦ ਪ੍ਰਾਂਤ ਸਿਮਰ ਬੁੱਝੇ ਮੂਲ ਸੁਖਮ ਮੈਂ ਜਾਣੇ ਸੋਚੋ ਵਰਨਾ ਕੋ ਦੇਹ ਪਦੇਸ ਨਾ ਕੋ ਪੰਡ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੋ ਮਾਨਾ ਮੈਂ ਜਪੇ ਕੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਰ ਸਾਰੇ ਪਸ ਪ੍ਰੇਤ ਮੁਗਦ ਪਾਥਰ ਕੋ ਤਾਰੇ ਸਰਬ ਰੋਕਾ ਯੋਖਦ ਨਾਮ ਕਲਿਆਂ ਰੂਮਨ ਗੁਣ ਗਾਮ ਕਾਹੋਂ ਜੁਗਤ ਕਿਤੇ ਨਾ ਪਾਈਏ ਧਰਮ ਨੰਗ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੰਤਨ ਪਾਇ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਸ ਦਰ ਗਏ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਸਗਾ ਸੋਜੀ ਬਾਰੇ ਸਗਲ ਸੰਘ ਆਤਮ ਦਾ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਸਾਵੇ ਜੀਵਨ ਮੁਖ ਸੋਗ ਹਾਵੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੇ ਨਾਹੀਂ ਵਿਯੋਗ ਤੈਸਾ ਸਵਰਨ ਤੈਸੂ ਮਾਠੀ ਤੈਸਮ ਤੈਸੀ ਬੇਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਜਾਨ ਜੋ ਬਰਤ ਆਏ ਸਹ ਜੁਗਤ ਨਾਨਕੋ ਪੁਰਖ ਕਹੀਏ ਜੀਵਨ ਮੁਕਤ ਪਰ ਬ੍ਰਹਮ ਕੇ ਸਗਲੇ ਠਾਉ ਜੇ ਤਿਸ ਘਰ ਰਾਖੇ ਤੈਸਾ ਤੈ ਨਾਉ ਆਪੇ ਕਰਨ ਖਰਾਬ ਨਿਯੋਗ ਪ੍ਰਭ ਭਾਵੇ ਸੋਈ ਪੁਨ ਹੋਗ ਪਸਰਿਓ ਆਪ ਹੋਇਆ ਅੰਤਰੰਗ ਅਖੇ ਨਾ ਜਾਏ ਪਾ ਬ੍ਰਹਮ ਕੇ ਰੰਗ ਜੈਸੀ ਮਾਧਿਅ ਤੈਸਾ ਪ੍ਰਗਾਸ ਪਾ ਬ੍ਰਹਮ ਕਰਤਾ ਬਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋੜ ਹੋਏ ਪੁਜਾਰੀ ਕਈ ਕੋੜ ਆਚਾਰ ਬਿਹਾਰੀ ਕਈ ਕੋੜ ਪੈ ਤੀਰ ਸੁਭਾਸੀ ਕਈ ਕੋੜ ਬਨ ਭਰਮੈ ਉਦਾਸੀ ਕਈ ਕੋੜ ਦਬੇਤ ਕੇ ਸੁਰ ਹੋਤੇ ਕਈ ਕੋੜ ਤਪੀਸਰ ਹੋਤੇ ਕਈ ਕੋੜ ਆਤਮ ਧਿਆਨ ਧਾਰੇ ਕਈ ਕੋੜ ਕਬ ਕਾਬ ਵਿਚਾਰੇ ਕਈ ਕੋਟ ਨਵ ਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨਾ ਪਾਵੇ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋੜ ਕਿਰਪੰਖ ਡੋਰ ਕਈ ਕੋੜ ਅਭਿਗ ਆਤਮ ਨਿਕੋਰ ਕਈ ਕੋੜ ਪਰਦਰਬ ਕੋਹਰੇ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋੜ ਮਾਇਆ ਸਰਵ ਮਾਹੇ ਕਈ ਕੋੜ ਪਰਦੇਸ ਪਰਮਾਏ ਜਿਤ ਦਲਾਵੋ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋੜ ਸਿੱਧ ਜਤੀ ਜੋਗੀ ਕਈ ਕੋੜ ਰਾਜੇ ਰਸ ਭੋਗੀ ਕਈ ਕੋੜ ਪੰਖੀ ਸਰਵ ਪਪਾਏ ਕਈ ਕੋੜ ਪਾਥਰ ਬਿਰਖ ਨਿਭਜਾਏ ਕਈ ਕੋੜ ਪਵਨ ਪਾਣੀ ਬਸੰਤਰ ਕਈ ਕੋੜ ਦੇਸ ਭੂਮੰਡਲ ਕਈ ਕੋੜ ਸਸਿਆ ਸੂਰ ਨਖਤਰ ਕਈ ਕੋੜ ਦੇਵ ਦਾਨਵ ਇੰਦਰ ਸ਼ਰ ਸ਼ਤਰ ਸਗਲ ਸਮੱਗਰੀ ਆਪਣੇ ਸੂਤ ਧਾਰੇ ਸਗਲ ਸਮੱਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੇ ਤਿਸ ਨਿਸਤਾਰੇ ਕਈ ਕੋੜ ਰਾਜਸ ਤਾਮਸ ਸਾਤਕ ਕਈ ਕੋੜ ਬੇ ਪ੍ਰਾਣ ਸਿਮਰਤ ਰਸਾਸ ਕਈ ਕੋੜ ਕੀਰਤਨ ਸਮਾਨ ਕਈ ਕੋੜ ਨਾਨਾ ਪ੍ਰਕਾਰ ਜੰਦ ਕਈ ਕੋੜ ਕੀਏ ਚਰ ਜੀਵੇ ਕਈ ਕੋੜ ਗਿਰੀ ਮੇਰ ਸਵਰਨ ਜੀਵੇ ਕਈ ਕੋੜ ਜਖ ਕਿਨਰ ਪਸਾਚ ਕਈ ਕੋੜ ਭੂਤ ਪ੍ਰੇਤ ਸੁਕਰ ਮਿਰਗਾਚ ਸਭ ਤੇ ਨੇਰੇ ਸਭ ਹੁੰਤੇ ਦੂਰ ਨਾਨਕ ਆਪ ਅਲਿਪਤ ਰਿਹਾ ਭਰਪੂਰ ਕਈ ਕੋੜ ਪਤਾਲ ਕਹਿਵਾਸੀ ਕਈ ਕੋ ਨਰਕ ਤੁਰਕ ਨਿਵਾਸੀ ਕਈ ਕੋੜ ਜਨਮੇ ਜੀਵੇ ਮਰੇ ਕਈ ਕੋੜ ਬੋਨੀ ਫਰੇ ਕਈ ਕੋੜ ਬੈਠ ਸਿਖਾਏ ਕਈ ਕੋੜ ਘਾਲੇ ਥਕ ਪਾਏ ਕਈ ਕੋੜ ਕੀਏ ਧਨਵੰਤ ਕਈ ਕੋੜ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ ਕਈ ਕੋੜ ਪੈ ਬਰਾਗੀ ਰਾਮ ਨਾਮ ਸੰਗ ਤੈਨ ਲਿਵ ਲਾਗੀ ਕਈ ਕੋੜ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹਾਂ ਤੇ ਕਈ ਕੋੜ ਦਰਸਨ ਪ੍ਰਭ ਪਿਆਸ ਤਿਨਕੋ ਮਿਲਿਓ ਪ੍ਰਭ ਅਬਿਨਾਸ਼ ਕਈ ਕੋਟ ਮੰਗੇ ਸਤਸੰਗ ਪਾ ਬ੍ਰਹਮ ਤਿਨ ਲਾਗਾ ਰੰਗ ਜਨਕ ਹੋਏ ਆਪ ਸੋ ਪ੍ਰਸੰਨ ਨਾਨਕ ਤੇਜਾਂ ਸਦਾ ਧਨ ਧਨ ਕਈ ਕੋਟ ਖਾਣੀ ਔਰ ਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਾਰ ਕਈ ਵਾਰ ਪਸੇਰੋ ਪਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਵੋ ਭਾਂਤ ਪ੍ਰਭ ਹੋਏ ਪ੍ਰਭ ਮੈਂ ਸੰਵਾਦ ਤਾਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਹੋਏ ਕਈ ਕੋਟ ਪਾ ਬ੍ਰਹਮ ਕੇ ਦਾਸ ਤਿੰਨ ਹੋਵਤ ਆਤਮ ਪ੍ਰਗਾਸ ਕਈ ਕੋੜ ਤੱਤ ਕੇ ਵਿਹੇ ਕਈ ਕੋੜ ਤੱਤ ਕੇ ਬੇਤੇ ਸਦਾ ਨਿਹਾਰੀ ਇੱਕੋ ਨੇਤਰੇ ਕਈ ਕੋੜ ਨਾਮ ਰਸ ਪੀਵੈ ਅਮਰ ਭੈ ਸਦ ਸਦ ਹੀ ਜੀਵੈ ਕਈ ਕੋੜ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਧ ਸਾਧ ਸੁਮਾਰੇ ਨਾਨਕੋ ਪਰਮੇਸ਼ਰ ਕੇ ਪਿਆਰੇ ਸਲੋਕ ਕਾਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਂਗ ਤਿਸ ਬਲਿਹਾਰ ਨੇ ਜਲ ਥਲ ਮਈ ਰਸੋਈ ਅਸ਼ਪਦੀ ਕਰਨ ਕਰਾਵਨ ਕਰਨੇ ਜੋਗ ਜੋ ਤੁਸ ਭਾਵੈ ਸੋਈ ਹੋ ਖਨਮੈ ਥਾਪ ਥਾਪਨ ਹਾਰਾ ਅੰਤ ਨੇ ਕਿਛ ਪਾਰਾ ਵਾਰਾ ਹੁਕਮੈ ਤਰ ਅਧਾਰ ਹਾਵੇ ਹੁਕਮੈ ਉਪਜੇ ਹੁਕਮ ਸਮਾਵੇ ਹੁਕਮੈ ਊਚ ਨੀਚ ਬਿਹਾਰ ਹੁਕਮੈ ਅਣਖ ਰੰਗ ਪ੍ਰਕਾਰ ਕਰਕੇ ਦੇਖੇ ਆਪਣੇ ਬੜਿਆਈ ਨਾਨਕ ਸਾਹਿਬ ਮੈਂ ਰਿਹਾ ਸੁਮਾਈ ਪ੍ਰਭ ਭਾਵੇ ਮਾਨਖ ਗਦ ਪਾਵੇ ਪ੍ਰਭ ਭਾਵੇ ਤਾਂ ਪਾਸ ਤਰਾਵੇ ਪ੍ਰਭ ਭਾਵੇ ਬਿਨ ਸਵਾਸ ਚ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਪਾਖੇ ਪ੍ਰਭ ਭਾਵੇ ਤਾਂ ਪਤ ਉਧਾਰੇ ਆਪ ਕਰੇ ਆਪਣੇ ਵਿਚਾਰੇ ਨੋ ਸਿਰਿਆਂ ਕਾ ਆਪ ਸੁਵਾਮੀ ਖੇਲੇ ਵਿਖਤੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਏ ਕਹੋ ਮਾਨਕ ਤੇ ਕਿਆ ਹੋਇਆ ਆਵੇ ਜੋ ਤੁਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੇ ਚਲੇ ਜੋ ਤੁਸ ਭਾਵੇ ਸੋਈ ਕਰੇ ਅਣ ਜਾਣਤ ਵਿੱਚ ਵਿਖਿਆ ਮੈਂ ਰਚੇ ਜੇ ਜਾਣਤ ਆਪਣ ਆਪ ਬਚੇ ਪਰ ਮੈਂ ਭੁੱਲਾ ਦੇ ਦਿੱਤਾਵੇ ਮੈਂ ਮਖਵੇਂ ਚਾਰ ਕੁੰਟ ਫਿਰ ਆਵੇ ਕਰ ਕਿਰਪਾ ਜਿਸ ਆਪਣੇ ਭਗਤ ਦੇ ਨਾਗ ਤੇਜਾਂ ਨਾ ਮਿਲੇ ਖਨਮੈ ਨੀਚ ਕੀਟ ਕੋ ਰਾਜ ਪਾ ਬ੍ਰਹਮ ਗਰੀਬ ਨਿਵਾਜ ਜਾਕਾ ਦ੍ਰਿਸ਼ਟ ਕਛੂ ਨਾਵੇ ਤਿਸ ਤਤਕਾਲ ਦਿਦ ਪ੍ਰਗਟਾਵੇ ਜਾ ਕੋ ਆਪਣੇ ਘਰੇ ਬਖਸੀਸ ਤਾਕਾ ਲੇਖਾ ਨਾ ਗਣੇ ਜਗਦੀਸ ਜਿਉ ਆਪਣੇ ਸਭ ਤਿਸ ਕੀ ਰਾਸ ਘੜਕਾ ਪੂਰਨ ਪ੍ਰਾਣ ਬ੍ਰਹਮ ਪ੍ਰਗਾਸ ਆਪਣੇ ਬਣਤੇ ਆਪ ਬਣਾਈ ਨਾਨਕ ਜੇਬੇ ਦੇਖ ਬੜਾਈ ਇਸ ਕਾ ਬਾਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਸ ਆਗਿਆਕਾਰੀ ਬਾਪਰਾ ਜੀਓ ਜੋ ਤੁਸ ਭਾਵੇ ਸੋਈ ਪੁਨ ਥੀਓ ਕਬੂ ਊਚ ਨੀਚ ਵਸੇ ਕਬੂ ਸੋਗ ਹਰ ਕਰਾਂ ਵਸੇ ਕਬੂ ਨਿੰਦ ਤਿਣ ਬਿਹਾਵ ਕਬੂ ਉਬ ਆਕਾਸ ਪਿਆਰ ਕਹੂੰ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬੂ ਨਿਰਤ ਕਰੇ ਬੋ ਭਾਂਤ ਕਬੂ ਸੋਏ ਰਹੇ ਦਿਨ ਰਾਤ ਕਹੂੰ ਮਹਾਂ ਕ੍ਰੋਧ ਬਿਕਰਾਲ ਕਬੂ ਸਰਬ ਕੇ ਹੋ ਤਰਵਾਲ ਕਬੂ ਹੋਏ ਬਹਿ ਬਰਾਜਾ ਕਹੂੰ ਭਿਖਾਰੀ ਨੀਤ ਕਾ ਸਾਜਾ ਕਬੂ ਆਪ ਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ ਜਿਉਂ ਪ੍ਰਭ ਰਾਖੇ ਤਵੀ ਰਹੇ ਗੁਰਪ੍ਰਸਾਦ ਨਾਨਕ ਸੱਚ

ਸਦਾ ਬਸਿਆ ਪਾ ਬ੍ਰਹਮ ਕੇ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਜਿਉਂ ਜੋਤੀ ਸੰਗ ਜੋ ਸਮਾਨਾ, ਮਿਟ ਗਿਆ ਗਵਨ ਪਾਏ ਬਸਰਾਮ, ਨਾਨਕ ਪ੍ਰਭ ਕੇ ਸਤ ਕੁਰਬਾਨ ਸਲੋਕ, ਸੁਖੀ ਬਸੇ ਮਸਕੀਨੀਆਂ, ਆਪ ਨਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ, ਨਾਨਕ ਗਰਭ ਗਲੇ ਆਸ਼ਪਤੀ, ਜਿਸ ਕੇ ਅੰਤਰ ਰਾਜ ਅਮਾਨ, ਸੋ ਨਾਨਕ ਪਾਤੀ ਹੋ ਵਸਾਨ, ਜੋ ਜਾਣਿਆ ਮੈਂ ਜੋ ਮਨਬੰਤ, ਸੋ ਹੋਵਰ ਬੇਸ਼ਨਾ ਗਾ ਜੰਤ, ਆਪਸ ਕੋ ਕਰ ਮੰਤ ਕਹਾਵੇ, ਜਨ ਮਰੇ ਵਾ ਜੋਨ ਪਰਮਾਵੇ, ਧਨ ਭੂੰਗਾ ਜੋ ਕਰੇ ਗਮਾਕ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕੀਹਾਂ ਸੁਖ ਆਗੇ ਮੁਖ, ਨਾਨਕੀਹਾਂ ਸੁਖ, ਨਾਨਕੀਹਾਂ ਮੁਖਤ ਆਗੇ ਸੁਖ ਪਾਵੇ, ਧਨਵੰਤਾ ਹੋਈ ਕਰ ਗਰਵਾਵੇ, ਤ੍ਰਿਣ ਸਮਾਨ ਕੇ ਸੰਗ ਲੈ ਜਾਵੇ, ਬਲ ਸੁਰ ਮਨ ਉੱਪਰ ਕਰੇ ਆਸ, ਪਲ ਪਿੱਤਰ ਤਾਕਾ ਹੋਏ ਬਸਾਤ, ਸਭ ਤੇ ਆਪ ਜਾਣੇ ਬਲਵਾਨ, ਕਿਨਮੈ ਹੋਏ ਜਾਏ ਪਸਮੰਤ, ਕਿਸੇ ਨਾ ਵਧੇ ਆਪ ਹੰਕਾਰੀ, ਧਰਮ ਰਾਜ ਕਰੇ ਖਵਾਰੀ, ਗੁਰਪ੍ਰਸਾਦ ਜਾ ਕਾ ਮਿਠੇ ਮਾਨ, ਸੋ ਜਨ ਨਾਨਕ ਦਰਗਾਹ ਪ੍ਰਵਾਨ, ਕੂੜ ਕਰਮ ਕਰੇ ਹਾਂ ਉਤਾਰੇ, ਧਰਮ ਪਰੇ ਸਗਲੇ ਵਿਸਤਾਰੇ, ਅਣਕ ਤਪੱਸਿਆ ਕਰੇ ਹੰਕਾਰ, ਨਰਕ ਸੁਖ ਫਿਰ ਪੈ ਅਵਤਾਰ, ਅਣਖ ਯਤਨ ਕਰ ਆਤਮ ਨੇ ਦਰਬੇ, ਹਰ ਦਰ ਗਿਆ ਕੋ ਕੈਸੇ ਗਵੇ, ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲੈ ਨਿਕਟ ਨਾਵੇ, ਸਰਬ ਕਿਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੇ ਨਿਰਮਲਸ ਹੋਏ, ਜਬ ਲਗ ਜਾਣੇ ਮੁਝ ਤੇ ਕੁਛ ਹੋਵੇ, ਤਬ ਇਸ ਕੋ ਸੁਖ ਨਾ ਹੀ ਹੋਏ, ਜਬ ਇਹ ਜਾਣੇ ਮੈਂ ਕੰ ਕਰਤਾ, ਤਬ ਲਗ ਗਰਵ ਜੋਨ ਮੈਂ ਕਰਤਾ, ਜਬ ਧਾਰੀ ਕੋ ਬੈਰੀ ਮੀਰ, ਤਬ ਲਗ ਨੇ ਚਲਣਾ ਹੈ ਚੀਤ, ਜਬ ਲਗ ਮੋਹ ਮਗਨ ਸਗ ਮਾਏ, ਤਬ ਲਗ ਧਾਰਮ ਰਾਜ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੇ, ਗੁਰਪ੍ਰਸਾਦ ਨਾਨਕ ਟੁੱਟੇ, ਕਰ ਕਿਰਪਾ ਪ੍ਰਭ ਕਿਰਪਾ ਤੇ ਬੰਧਨ ਟੁੱਟੇ, ਗੁਰਪ੍ਰਸਾਦ ਨਾਨਕ ਤੋਂ ਛੁੱਟੇ, ਸਹਿਤ ਖੜੇ ਲੱਖੜੇ ਦੇਖਣ, ਸਹਿਤ ਖੜੇ ਲੱਖੋੜ ਧਾਵੇ, ਤਿਰਤਨ ਆਵੇ ਮਾਇਆ ਪਾਛੇ ਪਾਵੇ, ਅਨਕ ਭੋਗ ਵਿਖਿਆ ਕੀ ਕਰੇ, ਨੈ ਤਰਵਤਾਵੇ ਖਾਪ ਖਾ ਮਰੇ, ਬਿਨਾਂ ਸੰਤੋਖ ਨੇ ਕੋ ਰਾਜੇ, ਸੁਪਨ ਮੁੜ ਬੈਠੇ ਸਭ ਕਾਜੇ, ਨਾਮ ਰੰਗ ਸਰਬ ਸੁਖ ਹੋਏ, ਬੜ ਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਨੇ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ, ਕਰਨ ਕਰਾਵੇ ਕਰਨੇ ਹਾਰ, ਇਸਕੇ ਹੱਥ ਕਹਾਂ ਵਿਚਾਰ, ਜੈਸੇ ਜਿਸ ਕਰੇ, ਜੈਸੇ ਜਿਸ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕੁਛ ਕਹਿੰਦਾ ਸੋ ਆਪਣੇ ਰੰਗ, ਸਭ ਤੇ ਦੂਰੋਂ ਸਭ ਕੇ ਸੰਗ, ਬੂਝੇ ਦੇਖੇ ਕਰੇ ਬਵੇਕ, ਆਪੇ ਏਕ ਆਪੇ ਅਨੇਕ, ਬਰਿਆਂ ਬਿਨਸੇ ਆਪ ਨਾ ਜਾਏ, ਨਾਂਗ ਸਜੀ ਰਿਹਾ ਸਮਾਏ, ਆਪ ਉਪਦੇਸੀ ਸਮਝੇ ਆਪ, ਆਪੇ ਰਚਿਆ ਸਭ ਕੇ ਸਾਥ, ਆਪ ਕਿਨੋ ਆਪਣ ਵਿਸਤਾਰ, ਸਭ ਕੁਛ ਕਹੋ ਕਰਨੇ ਹਾਰ, ਉਸ ਤੇ ਭੈਣ ਕਹੋ ਕਿ ਹੋਏ, ਥਾਂ ਥਾਂ ਤਰੀ ਕੈ ਹੋਏ, ਆਪਣੇ ਚਲ ਤਪ ਕਰਨੇ ਹਾਰ, ਕੁੱਤ ਕਰੇ ਰੰਗ ਵਪਾਰ, ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕਿਉਂ ਕਹਿਣ ਜਾਏ, ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੇ ਵਿਖਿਆਨੀ, ਸੱਚ ਸੱਚ ਸੱਚ ਸੱਚ ਸੱਚ ਸਭ ਕਹਿੰਦਾ, ਕੋੜ ਬੰਦੇ ਕਵੀ ਨਾ, ਭਲਾ ਭਲਾ ਭਲਾ ਤੇ ਅਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘੜ ਘੜ ਸੁਣੀ ਸਵਰਨ ਬਖਾਣੀ, ਪਵਿੱਤਰ ਪਵਿੱਤਰ ਪਵਿੱਤਰ ਪ੍ਰੀਤ, ਨਾਮ ਜਪੇ ਨਾਨਕ ਮਨ ਕੀ ਸਲੋਕ, ਸੰਤ ਸਾਰਨ ਜੋ ਜਨ ਪਰੇ, ਸੋਜਣ ਦਾ ਹਾਰ, ਸੰਤ ਕੀ ਨਿੰਦਾ ਨਾਨਕ, ਬਹੁਰ ਬਹੁਰ ਅਵਤਾਰ ਅਸ਼ਪਤੀ, ਸੰਤ ਕੇ ਦੁਖਨ ਆਰ ਜਾ ਕਟੇ, ਸੰਤ ਕੇ ਦੁਖਨ ਜਮ ਤੇਨੇ ਛੁਟੇ, ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ, ਸੰਤ ਕੇ ਸੰਤ ਕੇ ਦੁਖਨ ਤੇ ਮਤ ਹੋਏ ਮਤੰਗ, ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੋਭਾ ਤਹੀਨ, ਸੰਤ ਕੇ ਹੱਥੇ ਗੁਰਖਣ ਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਵੀ ਤਰੇ, ਸੰਤ ਕੇ ਦੁਖਨ ਤੇ ਮੁਖ ਪਾਵੇ, ਸੰਤਨ ਕੇ ਦੁਖਨ ਕਾਗਜੋ ਨਵੇ, ਸੰਤਨ ਕੇ ਦੁਖਨ ਸਰਪ ਜੁਣ ਪਾਏ, ਸੰਤ ਕੇ ਜੋਗਣ ਤਿਰਗ ਜੋਨ ਕਰਮਾਏ, ਸੰਤਨ ਕੇ ਦੁਖਨ ਤਿਰਸਨਾਵੇਂ ਜਲੇ, ਸੰਤ ਕਾ ਦੁਖਨ ਸਭ ਕੋ ਸਲੇ, ਸੰਤ ਕਾ ਦੁਖਨ ਤੇ ਸਭ ਜਾਏ, ਸੰਤ ਕਾ ਦੁਖਨ ਨੀਚ ਨੀਚ ਆਏ, ਸੰਤ ਦੁਖੀ ਕਾ ਥਾਂ ਕੋਈ ਨਾ ਆਏ, ਨਾਨਕ ਸੰਭਾਵਿਤ ਹੋਏ ਪਾਏ,
संत का निंदक महा अतताई, संत का नख ठिकाना पाई, संत का निंदक महा अत्यारा, संत का निंदक परमे

0: ਸਰਮਾਰਾ ਸੰਤ ਕਰ ਨਿੰਦਕ ਰਾਜ ਤਹੀਨ ਸੰਤ ਕਰ ਨਿੰਦਕ ਦੁਖੀ ਅਰਦੀਨ ਸੰਤ ਕਰ ਨਿੰਦਕ ਹੋ ਸਰਬ ਰੋਗ ਸੰਤ ਕੋ ਨਿੰਦਕ ਹੋ ਸੰਤ ਨਿੰਦਕ ਹੋ ਸਦਾ ਬਿਜੋਗ ਸੰਤ ਕਰ ਨਿੰਦਾ ਦੁੱਖ ਮਿਜੋਗ ਨਾਨਕ ਨਾਨਕ ਸੰਤ ਭਾਵਿਤ ਉਸਕਾਪੀ ਹੋਏ ਮੋਏ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾਰਨ ਮਿਤ ਸੰਤ ਕਾ ਦੁਖੀ ਕੋ ਡਾਂ ਲਾਗੇ ਸੰਤ ਕੋ ਸਭ ਤਿਆਗੇ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁੱਖ ਸਦਾ ਬਿਕਾਰੀ ਸੰਤ ਕਾ ਦੁਖੀ ਜਨਮ ਮਰੇ ਸੰਤ ਕੇ ਦੁੱਖ ਨਾ ਸੁਠਰੇ ਸੰਤ ਕਾ ਦੁਖੀ ਕ ਨਾ ਹੀ ਠਾਓ ਨਾਨਕ ਸੰਤ ਭਾਵਤਿਆਂ ਲੈ ਮਿਲਾਏ ਸੰਤ ਕਾ ਦੁਖੀ ਆਦਿ ਪੀਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕਾ ਦੁਖੀ ਕੋ ਧਿਆਨ ਭਜਵਾਏ ਸੰਤ ਦੁਖੀ ਕੋ ਅਧਿਆਨ ਭਰਮ ਆਈਏ ਸੰਤ ਕਾ ਦੁੱਖ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਸੋਥਾ ਜੋ ਸਾਥ ਬਿਨਾ ਮਿਰਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ ਆਪਣੇ ਵੀ ਜਾਪੀ ਕਾ ਸੰਤ ਕਾ ਦੁਖੀ ਆਪਣ ਰੱਖਣ ਹਾਰ ਨਾਂਗ ਤਾਂ ਭਾਵਤ ਲਏ ਅਵਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜੋ ਜਲ ਬਿਹੂਨ ਮੱਛਲੀ ਤੜਫੜਾਏ ਸੰਤ ਕਾ ਦੁਖੀ ਭੋਕਾ ਨੀ ਰਾਜੇ ਜੋ ਪਾਪ ਕੀ ਦਿਨ ਤਾਪੇ ਸੰਤ ਦੁਖੀ ਛੁੜੇ ਅਕੇਲਾ ਜੋ ਵਾਲ ਤਿਲ ਕੇ ਤਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਚਰਿਆ ਸੰਤ ਸਮਿਤਿਆ ਕਹਿ ਕਹਿਤੇ ਨੰਗਾ ਤੁਰੀ ਪਿਆ ਨਾਂਗ ਜੋ ਤੁਸ ਭਾਵੇ ਸੋਚੀ ਆ ਸੰਤ ਕਾ ਦੁਖੀ ਬਿਗੜ ਉਪ ਹੋ ਜਾਏ ਸੰਤ ਕਾ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਖਾਈਏ ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ ਸੰਤ ਕਾ ਦੁਖੀ ਕੇ ਸੰਤ ਕਾ ਦੁਖੀ ਕੇ ਬੁਝੇ ਨਾਸਾ ਨਾ ਕਾ ਦੁਚੇ ਨਾਸਾ ਸੰਤ ਜੋ ਸੰਤ ਕਾ ਦੁੱਖ ਅੰਤਰਿਸ਼ਟੇ ਕੋਈ ਜੈਸਾ ਭਾਵੇ ਤੈਸਾ ਕੋਈ ਪਿਆ ਕਰ ਤਰਾ ਮਿੱਟੇ ਕੋਈ ਨਾ ਕੇ ਜਾਣੇ ਸੱਚਾ ਹੋਵੇ ਸਭ ਘੜ ਤਿਸ ਕਿਉਂ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਭਗਪੀਤ ਕਰੋ ਤੰਦ ਮੀਤੇ ਸਿੱਧਿਆ ਪ੍ਰਭ ਸਭ ਕਿਛ ਵਰਤੇ ਤਿਸਕਾ ਕੀਆ ਜੈਸਾ ਕਰੋ ਤੈਸਾ ਕੀ ਆਪਣ ਕੇਲਾ ਕਰਨੇ ਹਾਰ ਦੂਸਰ ਕਹੋ ਕਹਿ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬੜੇ ਭਾਗੀ ਨਾਨਕ ਜਨ ਤਿਸ ਲੋਕ ਤਜੋ ਚਾਨਪ ਸੁਰਜਨੋ ਸਿਮਰੋ ਹਰ ਹਰਾਏ ਏਕ ਆਸਾ ਮਾਨਕ ਨਾਨਕ ਤੁਜੋ ਸਿਆਨਪ ਸੁਰਜਨੋ ਸਿਮਰੋ ਹਰ ਹਰਾਏ ਏਕ ਹਾਸ ਮਨ ਰੱਖੋ ਨਾਨਕ ਦੁੱਖ ਭਰਮ ਪਉ ਜਾਏ ਅਸ਼ਟਪਦੀ ਮਾਨਕ ਕੀ ਟੇਕ ਬਿਰਤੀ ਸਾਹਿਬ ਜਾਨ ਜੀਵਨ ਕੇ ਕਰਮ ਜਿਸ ਕਾ ਜੀਅ ਰਹੇਗਾ ਬੁਣ ਤਸਾਂ ਲਾਗੇ ਆਏ ਮਾਰੇ ਰਾਖੇ ਇੱਕ ਵਾਗ ਮਾਨੇ ਕਿਛ ਨਾ ਤਿਸ ਕਾ ਹੁਕਮ ਸੁਖ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਲਾਗੇ ਕੋਏ ਉਸ ਤਤ ਮਨੇ ਕਰ ਨਿਰੰਕਾਰ ਕਰ ਮਨ ਮੇਰੇ ਸਦਿ ਹਾਰ ਨਿਰਮਾ ਰਤਨਾ ਅੰਮ੍ਰਿਤ ਪੀਓ ਸਦਾ ਸੇਲਾ ਕਰ ਲੈ ਜੀਰੋ ਨਾਨੋ ਭੇਕ ਠਾਕੁਰ ਕਾ ਸਨ ਨਾਨੋ ਭੇਕ ਠਾਕੁਰ ਕਾ ਸਨ ਸਾਧ ਸੰਗ ਬਿਨਤੇ ਸਭ ਸੰਗ ਮੈਂ ਚਰਨ ਚਰੋ ਮਾਰ ਗੋਬਿੰਦ ਮਿੱਠੇ ਪਾਪ ਜਪਿਆ ਅਰਬਿੰਦ ਕਰ ਹਰ ਕਰਮ ਸਰਬਨ ਕਰ ਦਰ ਗਏ ਨਾਨਕ ਮਥਾ ਬੜਭਾਗੀ ਤੇ ਜਨ ਜਗ ਮਾਏ ਸਦਾ ਸਰ ਕੇ ਗੁੰਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧੰਨਵਾਦ ਸੇ ਧਰਮੰਦ ਗਣੇ ਸੰਸਾਰ ਮਨ ਧਨ ਮੁਖ ਬੋਲੇ ਮਨ ਧਨ ਮੁਖ ਬੋਲੇ ਹਰ ਮੁਖੀ ਸਦਾ ਸਦ ਜਾਣੋ ਕੇ ਸੁਖੀ ਏਕੋ ਏਕ ਏਕ ਪਛਾਣੇ ਇਤ ਉਤ ਕੇ ਸੂਝੇ ਜਾਣੇ ਨਾਮ ਸੰਗ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਝੇ ਤ੍ਰਿਸਕੀ ਜਾਣੋ ਤਿਸਾਂ ਬੁਝੇ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਉਹਾਰਜਾਂ ਰਹਿਤ ਆਉਂਦੇ ਕੀਰਤਨ ਕਰੇ ਅੰਗਿਰਤ ਮੈਂ ਸੋਈ ਨਿਰਵਾਣ ਇੱਕ ਉੱਪਰ ਜਿਸ ਜਾਨਕੀ ਗਾਸਿਆ ਸ੍ਰੀ ਘੜੀ ਜਮ ਕੇ ਪਾਸਾ ਇੱਕ ਉੱਪਰ ਜਿਸ ਜਾਨਕੀ ਆਸਾ ਤ੍ਰਿਸਕੀ ਘੜੀਏ ਜਮ ਕੇ ਪਾਸਾ ਪਾਪ ਬ੍ਰਹਮ ਕੇ ਜਿਸ ਮਨ ਪੋਗਤ ਨਾਂ ਤੁਸੀਂ ਲਾਗੇ ਦਿਓ ਜਿਸ ਕੋ ਹਰ ਪ੍ਰਭ ਮਨ ਚਿਤਾਵੇ ਸੋ ਸੰਤ ਸੁਹਿਲਾ ਨਹੀਂ ਡੁਲਾਵੇ ਜਿਸ ਪ੍ਰਾਪਣਾ ਕਿਰਪਾ ਕਰੇ ਸੋ ਸੇ ਵੇਖੋ ਕਹਿਤਾ ਡਰੇ ਜੈਸਾ ਸਾ ਤੈਸਾ ਦਿਸਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਤੀਜਾ ਗੁਰਪ੍ਰਸਾਦ ਗੁਜਾ ਜਬ ਦੇਖੋ ਤਾਂ ਸਭ ਕੁਛ ਮੂਲ ਨਾਨਕ ਸੋ ਸੂਖਮ ਸੋਈ ਸੂਰ ਨਾ ਕਿਸੇ ਜਨਮੇ ਨਾ ਕਿਸੇ ਮਰੇ ਆਪਣੇ ਚਲਤ ਆਪ ਹੀ ਕਰੇ ਆਵਨ ਜਾਵਨ ਆਗਿਆਕਾਰੀ ਤਾਰੀ ਸਭ ਸ੍ਰੇਸ਼ਟ ਆਪੇ ਆਪ ਅਗਲ ਆਪੇ ਆਪ ਸਗਲ ਮੈਂ ਆਪ ਅਨਕ ਅਵਨਾਸੀ ਨਾ ਹੀ ਖਿਚਕਣ ਧਾਰਿਓ ਧਾਰ ਧਾਰਨ ਤਾਰਿਓ ਬ੍ਰਹਿਮੰਡ ਅਲਖ ਪੇਵ ਪੁਰਖ ਪ੍ਰਤਾਪ ਆਪ ਜਪਾਇਤਾ ਨਾਨਕ ਜਾਪ ਜਨ ਪ੍ਰਭ ਜਾਤਾ ਸੋ ਸੋਭਾ ਵੰਤ ਸਗਲ ਸੰਸਾਰ ਉਰੇ ਤਿੰਨ ਮੰਤ ਪ੍ਰਭ ਕੇ ਸਗਲ ਸਗਲ ਉਦਾਰ ਭਗਵਤ ਦੁੱਖ ਵਿਸਾਰ ਆਪੇ ਮੇਲ ਹੈ ਕਰਪਾਰ ਗੁਰ ਕਥਾ ਪੈ ਨਿਹਾਲ ਉਨਕੇ ਸੇਵਾ ਸੋ ਲਾਂਗੇ ਜਿਸ ਨੂੰ ਕਿਰਪਾ ਕਰੇ ਤਾਂ ਕਰੇ ਬੜਾ ਭਾਗ ਨਾਮ ਜਾਪ ਤਾਂ ਪਾਵੇ ਬਸਰਾਮ ਨਾਥ ਪੁਰਖ ਉੱਤਮ ਕਰ ਮਾਨ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੇ ਸੋਏ ਕਰਨੇ ਹਾਰ ਪਿਆਣੇ ਹੀ ਹੈ ਪ੍ਰਭ ਕਰਕੇ ਜੈਸਾ ਸਾਥ ਹੈ ਪ੍ਰਭ ਗਿਆ ਮੀਟ ਖਾਨਾ ਜੈਸਾ ਸਾਥ ਐਸਾ ਜਿਸ ਥਾਂ ਜਿਸ ਤੇ ਉਪਦਿਰ ਤੇ ਸਮਾਇਆ ਸਮਾਏ ਉਹ ਸੋਖਨ ਦਾ ਉਹਨੂੰ ਬਣਿਆ ਆਪ ਸਕੂ ਆਪ ਦੇ ਨੂੰ ਮਾਨ ਨਾਨਕ ਪ੍ਰਭ ਜਾਨ ਏਕੋ ਜਨ ਸਰੋਗ ਸਰਬ ਕਲਾ ਭਰਪੂਰ ਪਰ ਬਿਰਥਾ ਜਾਨ ਹਾਰ ਜਾ ਕੇ ਸਿਮਰ ਉਦਰੀਏ ਨਾਨਕ ਤਿਸ ਬਲਿਹਾਰ ਅਸ਼ਟਪਤੀ ਟੂਟੀ ਗੰਢ ਅਨਹਾਰ ਗੋਪਾਲ ਸਰਬ ਜਿਆਂ ਬੇਪਾਲ ਸਗਲ ਕੇ ਚਿੰਤਾ ਮਨ ਸਰਬ ਟੁੱਟੀ ਗੰਢ ਅਨਹਾਰ ਗੋਪਾਲ ਸਗਲ ਕੇ ਚਿੰਤਾ ਜਿਸ ਮਨ ਮਾਇਆ ਤਿਸ ਤੇ ਬਿਰਥਾ ਕੋਈ ਨਾ ਰਿਹਾ ਮਨ ਮੇਰੇ ਸਦਾ ਆਪ ਰਾਸੀ ਪ੍ਰਭ ਆਪੇ ਆਪ ਆਪਣ ਕੀ ਆ ਕਿਸੇ ਨੂੰ ਜੇ ਸੋ ਪੁਰਾਣੀਆਂ ਲੋਚੇ ਹੋਏ ਤਿਸ ਬਿਨਾਹੇ ਤੇਰੇ ਕਿਸੇ ਕਾਮ ਗਤ ਨਾਮ ਏਕ ਹਰ ਨਖ ਨਾਨਕ ਜਪ ਏਕ ਹਰ ਨਾਮ ਰੂਪ ਬੰਤ ਹੋਏ ਨਾ ਹੀ ਮੋਹੇ ਪ੍ਰਭ ਕੀ ਜੋ ਸਗਲ ਘੜਤ ਹੋਏ ਧਨ ਬੰਤਾ ਹੋਏ ਕਿਆ ਕੋ ਗਰਬ ਹੈ ਨਾ ਸਭ ਕੁਛ ਜਿਸਕਾ ਦੀਆ ਦਰਵੇ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨ ਕਹਤਾਵੇ ਜੇ ਕੋ ਹੋਏ ਵਹਿ ਦਰਤਾ ਜਿਸ ਦਿਨ ਹਾਰੇ ਜਗਾਉਣੇ ਜੇ ਕੋ ਹੋਏ ਬਹਿ ਦਾਰ ਤਿਸ ਦੇਨ ਹਾਰ ਜਾਣੇ ਗਵਾਰਕ ਜਿਸ ਪਸਾ ਟੁੱਟੇ ਰੋਗ ਨਾਨਕ ਤੋਂ ਸਦਾ ਰੋਗ ਨਾਨਕ ਸੋ ਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥੰਮਣ ਤਿਉਂ ਗੁਰਕਾ ਸਾਧ ਮਨੇ ਥੰਮਣ ਜੋ ਪਖਾਨ ਨਾਭ ਚਰ ਤਰੇ ਪੁਰਾਣੇ ਗੁਰ ਚਰਨ ਲਾਗਤ ਨਿਸਤਰੇ ਜੋ ਅੰਧਕਾਰ ਜੀ ਪਰ ਪਗਾ ਗੁਰਦੇਵ ਜਨ ਮਨ ਹੋਏ ਵਿਗਾ ਜੋ ਮਹਾਂ ਅਧਿਆਨਵੇਂ ਮਾਰਗ ਪਾਵੇ ਤੋਂ ਸਾਧੂ ਸੰਗ ਮਰੇ ਜੋਤ ਪ੍ਰਗਟਾਵੇ ਤਿੰਨ ਸੰਤਨ ਕੇ ਬਾਛੋ ਧੂਰ ਨਾਨਕੇ ਹਲੋਚਾ ਪੂਰ ਮਨ ਮੂਰਖ ਆਏ ਬਿਲਵਾਈਏ ਪੁਲ ਲਿਖਿਆ ਲਿਖਿਆ ਪਾਈਏ ਦੁੱਖ ਸੁੱਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੋਂ ਤਿਸੇ ਚਤਾਰ ਜੋ ਕੁਛ ਕਰੇ ਸੋਏ ਸੁਖ ਮਾਨ ਭੁੱਲਾ ਕਾਹੇ ਫੇਰੇ ਜਾਨ ਕੌਣ ਵਾਸਤਾ ਰੇ ਸਿੰਘ ਲੱਠ ਲੱਭ ਲੂਜੀ ਪ੍ਰੰਗ ਰਾਮ ਨਾਮ ਜਬ ਹਿਰਦੇ ਮਾਏ ਨਾਨਕ ਪਾਤੀ ਕਾ ਜਾਏ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਤਨ ਚੰਗਰ ਪਾਇਆ ਤਾਜ ਅਮਾਨ ਲੇ ਮਲ ਮੋਲ ਰਾਮ ਹਿਰਦੇ ਮੈਂ ਤੋਲ ਲਾਦ ਖੇ ਬਸੰਤ ਹੈ ਸੰਚਾਰ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਉਜਰ ਹੋਏ ਇਹ ਵਪਾਰ ਬੈਲਾ ਵਪਾਰੇ ਨਾਨਕ ਦਾਕੇ ਸਰ ਬਲੇ ਹਾਰੇ ਚਾਰਨ ਸਾਧਕੋ ਧੋ ਧੋ ਜੀਓ ਆਪ ਸਾਧਕ ਅਰਪ ਸਾਧਕੋ ਆਪਣਾ ਜੀਓ ਸਾਧ ਕੇ ਤੂਰ ਕਰੋ ਸਨਾਨ ਸਭ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਬੜੇ ਭਾਗੇ ਪਾਈਏ ਸਾਧ ਸੰਗ ਹਰ ਕੀ ਤੰਗ ਆਈਏ ਅਨਕ ਬਿੰਗ ਸਾ ਸਾਧੂ ਭਾਈ ਜਾਈਏ ਕੁਰਬਾਨ ਸਾਧ ਸੇ ਬੜੇ ਭਾਗੇ ਸਾਧ ਕੀਰਤਨ ਗਾਈਏ ਅਣਖ ਬਿੰਗਣ ਸਾਧ ਅਣ ਗੁਣ ਗਾਏ ਅੰਮ੍ਰਿਤ ਉੜ ਗਏ ਸੰਤੇ ਤਾਂ ਸਰਬ ਸੁੱਖ ਨਾਨਕ ਤੇ ਪਾਇਆ ਮ੍ਰਿਤ ਕੋ ਜੇ ਵਾਲਣ ਹਾਰ ਭੁੱਖੇ ਕੋ ਦੇਵ ਆਧਾਰ ਸਰਮਦਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਘਰ ਲਿਆਉਣਾ ਪਾਏ ਸਭ ਕੁਛ ਤਿਸਕਾ ਕਰਨੇ ਯੋਗ ਤਿਸ ਬਿਨ ਦੂਸਰ ਹੋਆ ਨਾ ਹੋਗਾ ਜਪ ਜਨ ਸਦਾ ਸਰਦਿਆਂ ਰਾਣੀ ਸਭ ਤੇ ਉਹ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਂਗ ਸੋਜਿਆ ਨਿਰਮਥੀਆ ਜਾ ਕੇ ਮਨ ਗੁਰ ਕੇ ਪ੍ਰਤੀਤ ਤੇ ਜਨਾਵੇ ਹਰ ਪ੍ਰਭ ਚੀਤ ਪੱਗ ਪੈ ਸੁਣਿਆ ਤਿਆਰ ਹੋਏ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿ ਸੱਚ ਹਿਰਦੇ ਸਤਮੁਖ ਹੈ ਸੱਚੀ ਦ੍ਰਿਸ਼ ਸੱਚਾਕਾਰ ਸੱਚ ਵਾਸਤੇ ਸੱਚਾ ਪ੍ਰਸਾਰ ਪਾਪ ਬ੍ਰਹਮ ਜਿਨ ਸੱਚ ਘਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭੈਨ ਤਿਸੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਪਤੀ ਅਵਨਾਸ਼ੀ ਪਰਮ ਮਨ ਮੇਰਾ ਆਗਮਾਨੇ ਕੀ ਤੋ ਪ੍ਰੀਤ ਤਿਆਗ ਤਿਸੇ ਪਰੇ ਨਾ ਹੀ ਕੁਛ ਹੋਏ ਸਾਰ ਮਦਾਨ ਤੇ ਕੁਛ ਹੋਏ ਆਪੇ ਬਿਨਾ ਆਪੇ ਦਾਨਾ ਕਿਆ ਗਵੇਗੀ ਪਾ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਾਲ ਜਾਤ ਜਾਲ ਬਖਸ ਸਾਧ ਤੇਰੇ ਕੀ ਚਾਨੇ ਪਾਵੇ ਨਾਨਕ ਅਮਨ ਮਨਸਾ ਪੂਰਨ ਸਾਂਝਾ ਜੋ ਕਰ ਪਾਇਆ ਸੋਈ ਹੋ ਹਰਨ ਪਰਨ ਜਾ ਕਰ ਨੇਤਰ ਪੋਰ ਤਿਸਕਾ ਮੰਤਨ ਜਾਣੇ ਹੋਰ ਮੰਗਤ ਦਾਸ ਰਾਜ ਮੈਂ ਰਾਜ ਯੋਗ ਮੈਂ ਜੋਗੀ ਆਪ ਮੈਂ ਤਪੀ ਸਰਗ੍ਰਸਤ ਮੈਂ ਭੋਗੀ ਅਤੇ ਆਏ ਚਾਹੇ ਭਗਤਾ ਸੁਖ ਪਾਇਆ ਨਾਨਕ ਤਿਸ ਪੁਰਖ ਕਰੇ ਅੰਤਨ ਪਾਇਆ ਜਾ ਕੀ ਲੀਲਾ ਕੀ ਮਿਤ ਨਾਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪ੍ਰਵੇ ਆਪਣੇ ਸੂਤ ਸੁਮਤ ਗਿਆਨ ਧਿਆਨ ਜਾਂਦੇ ਜਨ ਦਾਸ ਨਾਮ ਧਿਆਵੇ ਥੇ ਜਾਂ ਗੁਣ ਮੈਂ ਜਾ ਕੋ ਪਰਮਾਏ ਜਨਮ ਹਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜਾ ਸਾ ਜਨ ਆਵੇ ਤਾ ਸਾ ਨਾਨਕ ਜਾਨ ਨਾਨਾ ਰੂਪ ਨਾਨਾ ਨਾਨਾ ਰੂਪ ਨਾਨਾ ਜਾ ਕਰਾਂ ਨਾਨਾ ਫਿਰ ਨਾਨਾ ਬਿੰਦ ਕਿਨੋ ਬਸਾਰ ਪਰਮੀ ਕੇ ਨਾਨਾ ਚਲ ਕਰੇ ਕਿ ਮੈਂ ਪੂਰੇ ਪੁਣ ਸਭ ਠਾਏ ਨਾਨਾ ਬਿਦਕਾਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਪ ਜਾ ਜੀਵੇ ਨਾਨਕ ਹਰ ਨਾਮ ਨਾਮ ਕ ਤਾਰੇ ਸਗਲੇ ਜੰਤ ਨਾਮ ਕ ਤਾਰੇ ਖੰਡ ਬ੍ਰਹਮੰਡ ਨਾਮ ਕ ਤਾਰੇ ਸਿਮਰ ਬੀਰ ਪ੍ਰਾਣ ਨਾਮ ਕ ਤਾਰੇ ਸਿਮਰ ਗਿਆਨ ਧਿਆਨ ਨਾਮ ਕ ਤਾਰੇ ਆਗਾਸ ਪਤਾਲ ਨਾਮ ਕ ਤਾਰੇ ਨਾਮ ਕੇ ਤਾਰੇ ਸਗਲ ਅਕਾਰ ਨਾਮ ਪੂਰੇ ਸਭ ਪਾਵਨ ਨਾਮ ਕੇ ਸੰਗ ਤੇਰੇ ਸੁਣ ਸੰਗ ਕਰ ਕਿਰਪਾ ਜੀ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਤਾਨ ਪੁਰਖ ਸਤ ਕੇਵਲ ਪ੍ਰਦਾਨ ਕਰਤੂਤ ਸਤ ਸਤ ਜਾਕੇ ਬਾਣੀ ਸਤ ਪੁਰਖ ਸਭ ਮੈਂ ਸਮਾਣੀ ਸਤ ਕਰਮ ਜਾਗਰੇ ਸਤ ਸਤ ਮੂਲ ਸਤ ਸਤ ਉਤਪਾਦ ਸਤ ਕਰਨੀ ਨਿਰਮਲ ਨਿਰਮਲ ਨਿਰਮਲ ਜਿਸੇ ਬਰੀ ਜਿਸੇ ਬਜਾਇ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਦਾਇ ਵਿਸਵਾਸ ਸਤਨਾਮ ਸਤ ਭਜਨ ਸਤਿਗੁਰ ਪਦੇ ਸਤ ਆਪ ਸਤ ਕੀਆ ਸਾ ਆਪੇ ਜਾਣੇ ਆਪਣੇ ਮਿਤ ਗਤ ਜਿਸ਼ਟ ਕੀ ਸਹਿਰਸ ਸੋ ਕਰਨੇ ਹਾਰ ਅਮਨ ਮੂਜ ਕਰਤੇ ਵਿਚਾਰ ਕਰਤੇ ਕਿ ਮਿਤ ਨੇ ਜਾਣੇ ਕੀਆ ਨਾ ਕਿ ਜੋ ਤੁਸ ਪਾਵੇ ਸੋ ਥੀਆ ਨਾਨਕ ਜੋ ਤੁਸ ਪਾਵੇ ਸੋ ਵਰਤੀਆ ਬਿਸਮਨ ਬਿਸਮ ਪੈ ਬਿਸਮਾਦ ਜਿਨ ਬੂਝਿਆ ਤੇ ਆਇਆ ਸਵਾਦ ਪ੍ਰਭ ਕੇ ਰੰਗ ਰਚ ਰਹੇ ਕੁਰ ਕੇ ਬਚਨ ਪਦਾਰਥ ਰਹੇ ਉਹ ਦਾਦੇ ਤੋਂ ਕੱਢਣ ਹਾਰ ਜਾ ਕੇ ਮਨ ਜਾ ਕੇ ਸੰਗ ਤੇਰੇ ਸੰਸਾਰ ਜਨਕਾ ਸੇਵਕ ਸੋ ਬੜੇ ਭਾਗੇ ਜਨਕੇ ਸੰਗ ਇਹ ਕਲੇ ਮਿਲਾਵਗੇ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸੀ ਪੀ ਸੱਚ ਚਾਰਨ ਚਾਰਨ ਸੱਤ ਸਤ ਪਰਸਨ ਹਾਰ ਪੂਜਾ ਸੱਤ ਸੱਤ ਸੇਵਦਾਰ ਦਰਸ਼ਨ ਸੱਤ ਸਤ ਵੇਖਣ ਹਾਰ ਨਾਮ ਸੱਤ ਸੱਤ ਨਾਮ ਸੱਤ ਸੱਤ ਧਿਆਵਣ ਹਾਰ ਆਪ ਸੱਤ ਸੱਤ ਸਵਧਾਰੀ ਆਪੇ ਗੁਣਧਾਰੀ ਸਾਵਧ ਸਾਵਧ ਸੱਤ ਸੱਤ ਪ੍ਰਭਗਤਾ ਸੁਰਤ ਸੱਤ ਪੂਜਨ ਹਾਰ ਪੂਜਨ ਹਾਰ ਕੋ ਸੱਤ ਸਭ ਹੋਏ ਨਾਨਕ ਸੱਤ ਸਭ ਪ੍ਰਾਪਤ ਹੋਏ ਸੱਤ ਸਰੂਪ ਹਿਰਦੇ ਨੇ ਮਾਨਿਆ ਕਾਰਨ ਕਰਾਮਤਿਆਂ ਮੂਲ ਪਛਾਣਿਆ ਜਾ ਕੇ ਹਿਰਦੇ ਬਸਵਾਸ ਪ੍ਰਭ ਆਇਆ ਤਦ ਗਿਆਨ ਤੇ ਮਨ ਪਟਾਇਆ ਪੈਥੋ ਪੈਥੋ ਨਰ ਹੋਏ ਬਸਾਨਾ ਜਿਹਦੇ ਉੱਤੇ ਕਾਰਨ ਮੂਲ ਪਛਾਣਿਆ ਜਾ ਕੇ ਹਿਰਦੇ ਬਸਵਾਸ ਪ੍ਰਭ ਤਦ ਗਿਆਨ ਮਨ ਪਟਾਇਆ ਪੈਥੇ ਨਰ ਹੋਏ ਬਸਾਨਾ ਜਿਸਦੇ ਉੱਤੇ ਸਮੈਂ ਸਮਾਨਾ ਬਸਤ ਮਹਿਲ ਬਸ ਕਢਾਏ ਤਾਕੋ ਪੈਣਾ ਕਰਨਾ ਜਾਏ ਬੂਝੇ ਬੂਝਣ ਹਰ ਬਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵ ਸਦਾ ਪਜਾਰੀ ਠਾਕੁਰ ਕਾ ਸੇਵਕ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਰੀ ਠਾਕੁਰ ਕੋ ਸੇਵਕ ਜਨ ਸਨ ਪ੍ਰਭ ਕਾ ਸੇਵ ਪ੍ਰਭ ਕੇ ਸੇਵਕ ਸੇਵਕ ਕੋ ਪ੍ਰਪਲਾ ਹਰਾ ਸੇਵਕ ਹੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਸ ਪਾਸ ਕੁਮਾਰੇ ਆਪਣੇ ਜਨ ਕਾ ਬਦਲ ਆਪਣੇ ਜਨਕਾ ਪਰਦਾ ਢਾ ਕੇ ਆਪਣੇ ਸਿਰ ਸਭ ਰੱਖੇ ਆਪਣੇ ਦਾਸ ਕੋ ਜੇਵੜੇ ਆਪਣੇ ਜਗ ਨਾਮ ਜਪਾਈ ਆਪਣੇ ਸੇਵਕੀ ਆਪਣੇ ਆਪਣੇ ਜਨਕਾ ਪਰ ਆਪਣੇ ਸੇਵਕ ਆਪੇ ਰੱਖ ਆਪਣੇ ਸਾਹਿਬ ਸਰ ਪਰ ਰੱਖੇ ਆਪਣੇ ਦਾਸ ਕੋ ਜੇਵੜੇ ਅਨਜਾਨ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰੱਖੇ ਤਾਂ ਕਿ ਕਦਮੇ ਕੋਈ ਲਾ ਕੇ ਪ੍ਰਭ ਕੋ ਸੇਵਕ ਕੋ ਨਾਮ ਪੁੱਜੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੇ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ, ਨਿੱਕੀ ਕੀਰੀ ਮੈਂ ਕੱਲ ਰਾਖੇ, ਪਾਸਮ ਕਰੋ ਲਸਕਿਆ ਕੋਲ ਰਾਖੇ, ਜਿਸ ਕਾ ਸਾਸਨ ਕਾਲ ਸਾਹਿਬ ਤਾਂ ਕੋ ਰੱਖਦੇ, ਮਾਨਸ ਯਤਨ ਕਰਤਾ ਪ੍ਰਵਾਸ, ਕਿਰਤੇ ਕਰਤਾ ਬਿਰਤੇ ਯਾਰ, ਮਾਰੇ ਰਾਖੇ ਅਵਨ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪੁਰਾਣੇ, ਜਪ ਨਾਨਕ ਪ੍ਰਭਾ ਰਾਖੋ। ਬਾਰੰਬਾਰ ਜਪ ਨਾਨਕ ਅਲਖ ਬਾਰੰਗ ਬਾਰ ਬਾਰ ਪ੍ਰਭੇ ਪੀ ਅੰਮ੍ਰਿਤ ਮੰਤ ਤਰਪੀਆ, ਨਾਮ ਰਚਿਆ ਗੁਰਮੁਖ ਪਾਇਆ, ਤਿਸ ਕਛ ਨਹੀਂ ਅੰਮ੍ਰਿਤ ਦੁਸ਼ਟ ਆਇਆ, ਨਾਮ ਧਨ ਨਾਮ ਰੂਪ ਰੰਗ, ਨਾਮ ਸੁਖ ਨਾਮ ਸੰਗ, ਨਾਮ ਰਸ ਜੋ ਜਨ ਤਰਪਤਾਨੇ, ਮੰਤ ਨਾਮੇ ਨਾਮ ਸਮਾਨੇ, ਉੱਠ ਬੈਠ ਸੋਮ ਦਾ ਨਾਮ, ਕਹੋ ਨਾਨਕ ਜਨ ਕੇ ਸਦਕਾਮ, ਬੋਲੋ ਜਸ ਜੇ ਵਾਜਾਂ ਰਾਤ, ਪ੍ਰਭ ਆਪਣੀਆਂ ਕੀਨੀਆਂ ਦਾਤ, ਕਰੇ ਪਾਦਾ ਚਮਕੇ ਚਾਏ, ਪ੍ਰਭ ਰੰਗ ਆਪਣੇ ਰੇ ਸੰਭਾਲ, ਜੋ ਹੋਵਾ ਹੋਵਾ ਸੋ ਜਾਣੇ, ਪ੍ਰਭ ਨਵੈ ਕਾ ਹੁਕਮ ਪਛਾਣੇ, ਤਸਕੀ ਮਹਿਮਾ ਕੌਣ ਬਖਾਨੋ, ਜਿਸਕਾ ਗੁਣ ਗਏ ਕ ਜਾਣੋ, ਆਲ ਪੈ ਬਸੇ ਹਜੂਰੇ, ਕਹੋ ਨਾਨਕ ਸੇ ਜਨ ਪੂਰੇ, ਮਨ ਮੇਰੇ ਤਿੰਨ ਕੀ ਓਟ ਲੇ, ਮਨ ਤਨ ਆਪਣਾ ਤਿੰਨ ਜਾਂਦੇ, ਜਿਨ ਜਾਂ ਆਪਣਾ ਪ੍ਰਭ ਛਾਤਾ, ਸੋ ਜਨ ਸਰਬ ਸੁਖਾ ਦਾਤਾ, ਜਿਸ ਕੀ ਸਾਰਨ ਸਰਬ ਸੁਖ ਪਾਵੇ, ਜਿਸ ਕੇ ਦਸ ਪਾਪ ਮਿਟਾਵੇ, ਅਬਲ ਸਿਆਣ ਚੰਗਲੀ ਛਾਲ, ਤੀਜਿਆਂ ਕੋ ਸੇਵਾ ਲਾਗ, ਆਵਣ ਜਾਣਨਾ ਹੋਵੇ ਤੇਰਾ, ਨਾਨਕ ਤਿਸ ਜਾਣ ਕੇ ਪੂਜੋ ਸਿੱਧ ਪਾਰਾ ਸਲੋਕ, ਸਤਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੇ ਸੰਗ ਸਿੱਖ ਉਦਰੇ, ਨਾਨਕ ਹਰ ਗੁਣ ਗਾਓ ਅਸ਼ਟਪਤੀ, ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖੀ ਗੁਰ ਦੁਰ ਪਤਮਲ ਹਰੇ, ਗੁਰਬਤੀ ਨੇ ਹਰ ਨਾਮ ਉਚਰੇ, ਸਤਿਗੁਰ ਸਿੱਖੇ ਬੰਧਨ ਕਾਟੇ, ਗੁਰਖਾ ਸਿਵ ਕਾ ਤਿਆਟੇ, ਸਤਿਗੁਰ ਸਿੱਖੋ ਨਾਮ ਧੰਦੇ, ਗੁਰਖਾ ਸਿੱਖ ਮਿਲ ਪਾਉਂਦੀ ਹੈ, ਸਤਿਗੁਰ ਸਤਿਗੁਰ ਸਿੱਖਾ ਆਦਿ ਪਾਸ ਵਾਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੇ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ, ਆਪਸ ਕੋ ਕਰ ਕਛੁ ਨ ਜਾਵੇ, ਹਰ ਹਰ ਨਾਮ ਹਰ ਕਛੁ ਨ ਜਾਵੇ, ਹਰ ਹਰ ਨਾਮ ਮਨ ਵੇਚੇ ਸਤਿਗੁਰ ਕੇ ਪਾਤੀ, ਸੇਵਕੇ ਕਾਜ ਰਾਤ, ਸੇਵਾ ਕਰਤ ਹੋਏ ਨਾਕਾਮੇ, ਜਿਸ ਕੋ ਹੋਦ ਪ੍ਰਾਪਤ ਮਾਮੇ, ਆਪਣੇ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤਲੇ, ਬੀਸ ਬੇਸਵੇ ਗੁਰ ਕਾ ਮਨ ਮਾਨੇ, ਸੋ ਸੇਵ ਪਰਮੇਸ਼ਰ ਕੀ ਕਥ ਜਾਣੇ, ਸੋ ਸਤਿਗੁਰ ਜਿਹੜੇ ਹਰ ਨਾਮ, ਅਣਕ ਬਰ ਗੁਰ ਕੋ ਬਰ ਜਾ, ਧਰਮਦਾਨ ਜੀ ਕਾ ਦਾਤਾ, ਆੜ ਪੈ ਪਾ ਬ੍ਰਹਮ ਰੰਗ ਰਾਤਾ, ਬ੍ਰਹਮੈ ਜਨ ਜਨਮੈ ਪਾਰ ਬ੍ਰਹਮ, ਏਕੇ ਆਪ ਨਹੀਂ ਕਿਛੁ ਪਰਮ, ਸਹਿਸ ਸਿਆਣਪ ਲਿਆ ਨਾ ਜਾਈਏ, ਨਾਨਕ ਐਸਾ ਗੁਰ ਬੜਭਾਗੇ ਪਾਈਏ, ਸਫਲ ਦਰਸ਼ਨ ਸਫਲ ਦਰਸ਼ਨ ਪੇਖਾ ਨੀਤ ਪਰਸਨ ਲੱਗ ਜਾਂਦੀ, ਪੇਟਤ ਸੰਗ ਰਾਮ ਗੁਰੂ ਗਾਵੇ, ਪਾਪ ਬ੍ਰਹਮ ਕੀ ਦਰਗਿਆ ਗਾਵੇ, ਸੁਣ ਕਰ ਬਚਨ ਕਰਨ ਅਗਾਨੇ, ਮਨ ਸੰਤੂ ਗਾਤਮ ਪਤਿਆਨੇ, ਪੂਰਾ ਗੁਰ ਅੱਖੋ ਜਾ ਕਾ ਮੰਤਰ, ਅੰਮ੍ਰਿਤ ਜੇਸ਼ ਵੇਖ ਸੰਤ, ਗੁਣ ਬੇਅੰਤ ਕੀਮਤ ਨੇ ਪਾਏ, ਅੰਗ ਜਿਸ ਭਾਵਤ ਲੈ ਮਿਲਾਏ, ਜੇ ਵਾ ਏਕ ਉਤਤ ਅਨੇਕ, ਸਤ ਪੁਰਖ ਪੂਰਨ ਬਵੇਕ, ਕਾਹੂੰ ਬੋਲਣਾ ਪਹੁੰਚਾ ਪ੍ਰਾਣੀ, ਅਗਮ ਗੋਚਰ ਪ੍ਰਭ ਨਿਰਵਾਣੀ, ਨਿਰਹਾਰ ਨਿਰਵੈਰ ਸੁਖਦਾਈ, ਤਾਂ ਕੀ ਕਿਵੇਂ ਕਿਰਨਾ ਪਾਈ, ਆਨਕ ਭਗਤ ਬੰਧਨ ਕਰੇ, ਚਾਰ ਕਮਾ ਹਿਰਦੇ ਸਿਮਰੇ, ਸਦ ਬਲਿਹਾਰੀ ਸਤਿਗੁਰ ਆਪਣੇ, ਰੰਗ ਜਿਸ ਪਰ ਐਸਾ ਪ੍ਰਭ ਜਪਣੇ, ਇਹੋ ਹਰ ਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਹੋਏ, ਉਹ ਪੁਰਖਾ ਨਾਹੀਂ ਕਦੇ ਬਿਨਾਸ, ਤਾਂ ਕਿ ਮਨ ਭਗਟੇ ਗੁਣਤਾਠ, ਆਠ ਪੈਰ ਹਰ ਕਾ ਨਾਮ ਰੇ, ਸੱਚ ਵਧੇ ਸੇਵਕੋ ਦੇ, ਮੋਹ ਮਾਇਆ ਕੇ ਸੰਗਨਾਨੇ, ਮਨਵੇ ਰਾਖੇ ਹਰ ਹਰੇ, ਅੰਧ ਕਰ ਦੀਪ ਪ੍ਰਗਾਤੇ, ਨਾਨਕ ਪਰਮ ਦੁੱਖ ਕਾਤੇ ਨਾਸੇ, ਤਪ ਤਮੈਂ ਠਾਣ ਬਰਤਾਈ, ਅੰਧ ਪਿਆ ਦੁੱਖ ਨਾਠੇ ਭਾਈ, ਜਨ ਮਨ ਕੇ ਮਿਟਿਆ ਦੇਸੇ, ਸਾਧੂ ਕੇ ਪੁਨ ਸੁਚਾ, ਪਹੁ ਝੁਕਾ ਨਿਰ ਪੋਹ ਵਸੇ, ਸਗਲ ਵਿਆਦ ਮੰਤੇ ਕਹਿ ਨੱਚੇ, ਜਿਸਕਾ ਸਾਧਨ ਕਿਰਪਾ ਤਾਰੀ, ਸਾਧ ਸੰਗ ਜਪ ਨਾਮ ਮਰਾਰੀ, ਤਿਸ ਪਾਏ ਝੁਕੇ ਪ੍ਰਭ ਗਮਨ, ਸੁਣ ਨਾਨਕ ਹਰ ਹਰ ਜਸ, ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਿਰਤ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਨ ਦੂਜਾ ਨਾਹੀ ਕੋਏ, ਸਮਦਰਾਂਤਰ ਏਕੋ ਸੋਏ, ਓਤ ਬੋਧ ਰਵਿਆ ਰੂਪ ਰੰਗ, ਪੈ ਪ੍ਰਗਾਹ ਸਾਧ ਕੇ ਸੰਗ, ਰਚ ਰਚਨਾ ਆਪਣੀ ਕਲ ਧਾਰੀ, ਨਾਨਕ ਨਾਨਕ ਵਰ ਨਾਨਕ ਬਲਿਹਾਰੀ, ਰਚ ਰਚਨਾ ਆਪਣੀ ਕਲ ਧਾਰੀ, ਅਨਕ ਵਾਰ ਨਾਨਕ ਬਲਿਹਾਰੀ, ਸਲੋਕ ਸਾਸਨ ਚਾਲੇ ਬਿਨ ਭਜਨ, ਵਿਖਿਆ ਸਗਲੀ ਚਾਰ, ਹਰ ਹਰ ਨਾਮ ਘੁਮਾਵਣਾ, ਨਾਨਕ ਏ ਧਨ ਸਾਰਾ ਅਸ਼ਵਦੀ, ਸਾਂਝ ਨਾਮੇ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਲ ਅਪਾਰ ਮੀਤ ਵਿਸਾਰੋ, ਚਰਨ ਕਮਰ ਮੈਂ ਉਤਾਰੋ, ਕਾਰਨ ਕਾਰਨ ਸਿਮਰਾ ਸਿਮਰਤ, ਦਿੜ ਕਰ ਗਹੁ ਨਾਮ ਹਰ ਪੰਤ, ਇਹ ਤਨ ਸਾਂਚੋ ਹੋ ਭਗਵੰਤ, ਸਾਂਚ ਨਾਖਾ ਨਿਰਮਲ ਮੰਤ, ਏ ਕਾਥ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਏ, ਜਿਸ ਧਨ ਕੋ ਚਾਰ ਕੁੰਡ ਧਾਵੇ, ਸੋ ਤਨ ਹਰ ਸੇਵਾ ਤੇ ਪਾਵੇ, ਜਿਸ ਸੁੱਖ ਕੋ ਜਿਤ ਬਾਚੇ ਉਮੀਦ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੇ ਭਰੀ ਕਾਨੀ, ਸਾਸ ਹੋਵੇ ਪੰਜਾ ਕੀ ਸਰਨੀ। ਅਨਕ ਪਾਵੇ ਰੋਗ ਨਾ ਜਾਏ, ਰੋਗ ਮਿਟੇ ਹਰ ਅਵਗਤ ਲਾਏ, ਸਰਮ ਧਨ ਮੈਂ ਹਰ ਨਾਮ ਧਾਮ, ਜਪ ਨਾਨਕ ਦਰ ਗਏ ਪਰਵਾਨ, ਮਨ ਪਰ ਬੋਧ ਹਰ ਕੇ ਨਹਾਏ, ਦਿਆ ਦਿ ਤਾਵ ਤਾਵੇ ਤਾਇਆ, ਤਾ ਕਮੀਆਂ ਲਾ ਕੇ ਖੋਏ, ਜਾ ਕੇ ਰਿਧੇ ਬਤ ਹੋਏ, ਕਲ ਤਾਤੀ ਠੰਡ ਹਰ ਨਾਮ, ਸਿਮਰ ਸਿਮਰ ਸੁਖ ਪਾਓ, ਪਾਉ ਬਿਨਸੇ ਪੂਰਨ ਹੋਇਆ, ਭਗਤ ਪਾਈ ਆਤਮ ਪ੍ਰਗਾਸ, ਤਿਤ ਕਰ ਜਾਏ ਬਸੇ ਅਵਨਾਸੀ, ਕਹੁ ਨਾਨਕ ਕਾਠੀ ਜਾਂ ਫਾਸੀ, ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੇ ਸੁੱਖਾ ਚੋਖਾ ਚਾ, ਆਵਾਗਮ ਮਿਟੇ ਪ੍ਰਾਪਤ ਸੇਵ, ਆਪ ਦਿਆ ਸਨ ਗੁਰਦੇਵ, ਰਤਨ ਜਨਮ ਕਾ ਹੋਵੇ ਅਵਧਾਰ, ਹਰ ਹਰ ਸਿਮਰ ਪ੍ਰਾਨ ਅਧਾਰ, ਅਣਕ ਪਾਵਨ ਛੁੱਟਣ ਸਾਰ, ਅਣਕ ਭਾਵਨਾ ਛੁੱਟਣ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਹਰ ਕੀ ਭਗਤ ਕਰੋ ਮਨ ਲਾਏ, ਮਨ ਬਾਛਦ ਨਾਨਕ ਫਲ ਪਾਏ, ਸਾਧ ਸੰਗ ਨਾ ਚਾਲਾ ਧਿਰ ਤਨ, ਤੂੰ ਕਿਆ ਲਪਟਾਵੇ ਮੂਰਖ ਮਨਾ, ਸਵਤ ਉਮੀਦ ਕੁਟੰਬ ਅਰਵੰਤਾ, ਇੰਤੇ ਕਹੋ ਗਮ ਸੁਨਾਥਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਵਨ ਛੁਟਕਾਰ, ਆਸ ਹਸੀ ਰਸਾਰੀ ਉਠਾ ਡਮ ਸਾਰੀ, ਧਿਆਂਦੀਏ ਬਿਜਨਾ ਬਕਾਣਾ, ਨਾਮ ਪਿਛਾ ਨਾਲ ਕਬਿਸਤਾਨਾ, ਗੁਰ ਕੀ ਮਾਤੂ ਲੇ ਆਨੇ, ਭਗਤ ਬਿਨਾ ਬੋਡੂ ਬੇ ਸਿਆਣੇ, ਹਰ ਕੀ ਪਦ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰ ਉਚੀਤ, ਚਰਨ ਕਮਰ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਭੇਜਾ ਹੈ, ਆਪ ਜਪੋ ਅਵਰਾ ਨਾਮ ਜਪਾਵ, ਸੁਣਤ ਕਹਿਤ ਰਹਿਤ ਪਾਵੋ, ਸੁਣਤ ਕਹਿਤ ਰਹਿਤ ਗਦ ਪਾਵੋ, ਸਾਰ ਭੂਤ ਸਤ ਹਰ ਗੋ ਨਾਮ, ਸਵੈ ਸਵੈ ਨਾਨ ਗੁਣ ਗਾਵ, ਗੁਣ ਗਾਵ ਤੇਰੇ ਉਤ ਮੈਲ, ਮਿਹਨਤ ਛਾੜ ਸਿਆਮ ਸਗਲੇ, ਸਾਧ ਸੰਗ ਆਵੇ ਸੱਚ ਧਨਾ, ਹਰ ਪੂੰਜੀ ਸੱਚ ਕਰੋ ਬਿਹਾਰ, ਇਹਾਂ ਸੁਖ ਦਰਗਹਿ ਜੈਕਾਰ, ਸਾਰ ਨਿਰੰਤਰ ਏਕੋ ਦੇ, ਕਹੁ ਨਾਨਕ ਜਾ ਕੇ ਮਸਤਕ ਲੇਖ, ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨ ਆਏ, ਏਕ ਸਿਕੇ ਗੁਣ ਗਾਓ ਅਨੰਤ, ਮਨ ਸਹਿ ਜਾਪ ਏਕ ਭਗਵੰਤ, ਏਕੋ ਏਕ ਏਕ ਆਰਾ ਪੂਰਨ ਪੂਰਨ ਪਿਓਰ, ਪੂਰਨ ਪੂਰਨ ਪ੍ਰਭ, ਅਣਕ ਬਤਾਰੀ ਏਕ ਰਾਜ ਪ੍ਰਾਪਤ, ਮਨ ਤਨ ਅੰਤਰ ਏਕ ਪ੍ਰਾਪ ਰਾਤਾ, ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ, ਫਿਰਦ ਫਿਰਦ ਪ੍ਰਭ ਆਇਆ ਪਰਿਆ ਤੋ ਸਰਨ ਆਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਆਸ਼ਪਦੀ ਜਾਤਕ ਜਨ ਜਾਚੇ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਜਨਾ ਕੀ ਮੰਗ ਤੂਰ, ਪਾਰ ਬ੍ਰਹਮੇ ਸਦਾ ਪੂਰ, ਸਦਾ ਸਦਾ ਕੇ ਗੁਣ ਗਾਵ, ਪ੍ਰਾਂਤਨ ਕਰ ਸੁਭਾਵ, ਪਾਰ ਬ੍ਰਹਮ ਮੇਰੇ ਸਦਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਹ ਸਾਹ ਤੁਮੇ ਧਿਆਵੋ, ਚਰਨ ਕਮਲ ਸਿਉ ਲਾਗੇ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਕ, ਏਕ ਓਟ ਇੱਕ ਉਧਾਰ, ਨਾਨਕ ਮੰਗੇ ਨਾਮ ਪ੍ਰਭ ਸਾਰ, ਪ੍ਰਭ ਕੇ ਦ੍ਰਿਸ਼ਟ ਮਹਾਂ ਸੁਖ ਹੋਏ, ਹਰ ਰਥ ਪਾਵੇ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤਰਵਤਾਨੇ, ਪੂਰਨ ਪੁਰਖ ਨੇ ਡੋਲਾਨੇ, ਸੋ ਪਰ ਪਰੇ ਪ੍ਰੇਮ ਰਸ ਰੰਗ, ਉਪਜੇ ਜਾਪ ਸਾਰ ਕਸੰਗ, ਪਰੇ ਸਨ ਆਣ ਸਗ ਤਿਆਗ, ਅੰਤਰ ਪ੍ਰਗਾਸ਼, ਭਾਗੇ ਜਪਿਆ ਪ੍ਰਗਟ ਹੋਏ, ਨਾਨਕ ਨਾਮ ਰਥੇ ਸੁਖ ਹੋਏ, ਸੇਵਕ ਕੇ ਮਨ ਸਭ ਪੂਰੇ ਭਈ, ਸਤਿਗੁਰੂ ਦੇ ਨਿਰਮਲ ਮਤ ਲਈ, ਜਾਣ ਕੋ ਪ੍ਰਭ ਹੋਇਓ ਦਿਆਲ, ਸੇਵਕ ਕਿਨੋ ਸਦਾ ਨਿਹਾਲ, ਬੰਧਨ ਕਾਢ ਮੁਖ ਜਨ ਪਿਆ, ਜਨ ਬੰਧ ਕੋ ਭਰਮ ਗਿਆ, ਇਸ਼ਪੁਨੀ ਸਰਦਾ ਸਭ ਪੂਰੀ, ਰਾਭ ਰਿਹਾ ਸਤ ਸੰਗ ਜੁਰੀ, ਜਿਸਕਾ ਸਾਥੀ ਲਿਆ ਮਲਾਏ, ਨਾਨਕ ਭਗਤੀ ਜਿਸਕਾ ਦਿਆ ਮਲਾਏ, ਨਾਨਕ ਭਗਤੀ ਨਾਮ ਸਮਾਏ, ਸੋਖ ਬਿਸਰੇ ਜੀ, ਸੋਖ ਬਿਸਰੇ ਜੀ, ਜੀਵਨ ਜੀਆ ਸੇਵਕ ਬੰਦਿਆਂ ਸੇਵਕ ਕੇ ਮਨਸਾ ਪੂਰੇ ਪਏ ਸਤਿਗੁਰ ਤੇ ਨਿਰਵਰ ਮਤਲੇ ਜਨ ਕੋ ਪ੍ਰਭ ਹੋਏ ਦਿਆਲ ਸੇਵਕ ਬੰਧਨ ਕਾੜ ਮੁਕਤ ਜਨ ਬਰ ਦੁੱਖ ਭਰਮ ਗਿਆ ਇਸ ਪੂਨੀ ਸਰਦਾ ਸਾ ਪੂਰੀ ਰਾਬ ਲਿਆ ਸੰਗ ਜਿਸ ਕਾ ਸਾਧਨ ਲਿਆ ਬੁਲਾਏ ਨਾਨੇ ਭਗਤੀ ਨਾਮ ਸਮਾਏ ਸੋ ਕੋ ਮਿੱਥਰੇ ਜੇ ਘਾਲ ਨੂੰ ਪਾਨੇ ਸੁਖ ਜੇ ਕਿਹਾ ਜਾਣੇ ਸੁੱਖ ਬਿਜਨ ਸਭ ਕੋ ਜੀਆ ਸੋ ਜੀਵਨ ਜੀਆ ਸੋ ਕੋ ਬਿਥਰੇ ਅਗਨ ਮੈਂ ਰਾਖੇ ਗੁਰਪ੍ਰਸਾਦ ਬਦਲਾ ਲਾਖੇ ਗੁਰ ਪੂਰੇ ਤਤ ਇਹ ਬਿਝਾਇਆ ਪ੍ਰਭ ਬ੍ਰਹਮ ਨਾਨਕ ਜਾਣਦੇ ਆਇਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪ ਅਬਰਾ ਨਾਮ ਜੋ ਪਾਵੋ ਭਗਤ ਪਾਏ ਤਰੇ ਸੰਸਾਰ ਬਿਨ ਭਗਤੀ ਤਨ ਹੁਸੀ ਵਿਚਾਰ ਸਰਬ ਕਲਿਆਣ ਸੁਖ ਨਿਤ ਨਾਮ ਮੂੜ ਜਾਤ ਪਾਏ ਬਿਸਰਾਮ ਅਗਲ ਦੁਖਾ ਹੋਵਤ ਨਾਥ ਨਾਨਕ ਨਾਮ ਜਪ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਦਾ ਚਾਓ ਮਨ ਤਨ ਅੰਤਰੇ ਸੁਭਾਵ ਨੇਤਰੋ ਪੇਖ ਦਰ ਸੁਖ ਹੋਏ ਮਨ ਬਿਕਸੇ ਸਾਧ ਚਰਨ ਧੋਏ ਭਗਤ ਜਨਾ ਕੇ ਮੰਤਰ ਰੰਗ ਪਹਿਲਾ ਕਹੁ ਪਾਵੇ ਸੰਗ ਏਕ ਬਾਦ ਜੀਜੇ ਕਰਮ ਆਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਬਚਲ ਸਦਾ ਕਿਰਪਾਲ ਅਨਾਸ ਅਨਾਸ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਗ੍ਰੰਥਾਰ ਭਗਤ ਜਨਾ ਕੇ ਪ੍ਰਾਣ ਅਨਜਾਨ ਜੋ ਜੋ ਜਪੇ ਸੋਏ ਪਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣੀ ਆਰ ਨੀਚ ਅਜਾਨ ਨਾਂਗ ਤੁਮਰੀ ਸਰਨ ਪੁਰਖ ਭਗਵਾਨ ਸਰਬ ਬਿਕੁੰਠ ਮੁਕਤ ਮੁਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਣਖ ਰਾਜ ਭੁਗ ਵੜਿਆਏ ਹਰ ਕੇ ਨਾਮ ਕਥਾ ਮਨ ਪਾਏ ਉਹ ਭੋਜਨ ਕਾਪਰ ਸੁਨੀਤ ਰਸਨਾ ਜਲਤੀ ਹੈ ਭਲੇ ਸੁਖਾ ਨੇ ਸੋਭਾ ਧਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਣ ਕੀ ਨਾਨਕਾ ਆਪੇ ਹੇ ਪਰ ਜਾਪ ਅਸ਼ਟਪਦੀ ਜਬ ਅਕਾਰ ਏਕ ਨਾਨਦਰ ਚੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਣ ਸਮਾਧ ਤਬ ਬੈਰ ਬ੍ਰਹਮ ਕੇ ਸੰਖ ਮਾਧ ਤੇ ਉਸਕਾ ਬਾਣ ਚਿਹਨ ਨਾ ਜਾਪ ਤਬ ਹਰ ਕ ਸੁਖ ਕਿਸੇ ਵਿਆਪ ਆਪਣ ਆਪ ਜਨ ਜਬ ਆਪਣ ਆਪ ਆ ਬ੍ਰਹਮ ਜਬ ਆਪਣ ਆਪ ਪਾ ਬ੍ਰਹਮ ਤਾਂ ਮੋਹ ਕਹਾਂ ਸੋ ਪਰਮ ਆਪਣ ਖੇਲਾ ਪ੍ਰਤੀਜਾ ਨਾਨਕ ਕਰਨੇ ਹਰ ਦੂਜਾ ਜਾਂ ਹੋਵੇ ਪਰ ਕੇਵਲ ਧਨੀ ਤਾਂ ਬੰਧ ਮੁਕਤ ਕਹੁ ਕਿਸ ਕਹੁ ਗਨੀ ਜਾਂ ਵੇਖੇ ਹਰ ਆਗੁਆ ਪਾਰ ਤਾਂ ਬੰਦਾਰ ਸੋ ਕੌਣ ਗੁਰਤਾਰ ਜਾਂ ਨਿਰਗੁਣ ਪੈ ਸਮਾਏ ਤੇ ਸਿਵ ਸਖਤ ਕਹੁ ਕਸਾਏ ਜਾਵੇ ਆਪੇ ਆਪਣੇ ਜੋ ਧਰੇ ਤਾਂ ਕਵਨ ਨਿਡਰ ਕਵਨ ਕਤ ਡਰੇ ਆਪਣ ਚਲ ਤਪ ਕਰਨੇ ਹਾਰ ਨਾਨਕ ਠਾਕੁਰ ਅਗਮ ਪਾਰ ਅਵਨਾਸੀ ਸੁਖ ਆਪਣ ਆਸਨ ਜਾਂ ਜਨ ਮਨ ਕੋ ਕਹਾਂ ਬਨਾਸਨ ਜਾਂ ਪੂਰਨ ਕਰਤਾ ਪ੍ਰਸ ਹੋਏ ਤਬ ਜਮ ਕੇ ਤਰਾਸ ਕਹੋ ਕਿ ਜੋਏ ਜਾਂ ਅਵਗਤ ਅਗੋਚਰ ਪ੍ਰਵੇਖਾ ਚਿੱਤਰ ਕੁਭੇ ਪੁਛ ਲੇਖਾ ਨਾਸ ਨਿਰੰਜਨ ਅਗੋਚਰ ਕੋ ਛੁਟੇ ਗੋਬਿੰਦਨ ਬੰਦੇ ਆਪਣ ਆਪ ਆਪ ਹੀ ਅਚਰ ਜਾ ਨਾਨਕ ਆਪਣਾ ਰੂਪ ਆਪ ਹੀ ਉਪਰ ਜਾ ਜੇ ਨਿਰਮਲ ਪੁਰਖ ਪੁਰਖਤਾ ਦਿੱਤਾ ਜਾ ਬਿਨ ਮੈਲ ਕਿਹੋਗਾ ਧੋਦਾ ਜਾਂ ਨਿਰੰਜਨ ਨਿਰੰਕਾਰ ਨਿਰਵਾਣ ਤੇ ਕੌਣ ਕੋ ਮਾਨ ਕੌਣ ਅਪਮਾਨ ਤੇ ਕੌਣ ਕੋ ਮਾਨ ਕੌਣ ਅਭਿਮਾਨ ਜਾਂ ਸਰੂਪ ਕੇਵਲ ਜਗਦੀਸ ਤੇ ਚੱਲ ਛਦ ਲਾਤ ਕੋ ਕੀ ਜੋ ਸਮਾਨੀ ਜੋਤ ਜਾਂ ਜੋਤ ਰੂਪੇ ਜੋ ਸੰਖ ਮਾਵੇ ਤਾਂ ਕਿਸੇ ਪੁੰਖ ਕਵਤਾਵੇ ਕਿ ਕਿਸੇ ਪੁਖ ਕਵਨ ਤ੍ਰਿਪਤਾਵੇ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਰਨਾਹੀ ਸੁਮਾਰ ਜਬ ਆਪਣੇ ਸੋਭਾ ਆਪਣ ਸੰਗ ਬਣਾਈ ਤਾਂ ਕਵਨ ਮਾਏ ਬਾਪ ਮਿੱਤਰ ਸੁਤ ਪਾਈ ਜਾਂ ਸਰਬ ਕਲਾ ਆਪੇ ਪਰਬੀਨ ਬੇਦਕ ਤੇਵ ਕਹਾਂ ਕੋ ਚੇਨ ਜਬ ਆਪਣ ਆਪ ਆਪ ਉਧਾਰੇ ਤੋ ਸਗਨ ਅਪ ਸਗਨ ਕਾਹੇ ਵਿਚਾਰੇ ਜਾਂ ਆਪਣ ਉੱਚ ਆਪਣ ਨਾਨਕ ਆਪਣੀ ਗਤ ਜਾਣੋ ਆਪਦੇ ਅਚਲ ਅਚੇਤ ਅਪੇ ਸਮਾਇਆ ਉਹਾਂ ਕਥੇ ਬਾਪ ਸਮਾਇਆ ਆਪਸ ਕੋ ਵਾਪਸ ਦੇ ਤਿਆ ਗੁਣ ਕਾ ਨਾਹੀ ਪ੍ਰਵੇਸ ਜਾਂ ਏਕ ਏਕ ਏਕ ਭਗਵੰਤਾ ਜਾਂ ਕੌਣ ਅਚਿੰਤ ਕਥੇ ਲਾਗੇ ਚਿੰਤਾ ਜਾਂ ਆਪਣ ਆਪ ਆਪ ਪਤਿਆਰਾ ਤਾਂ ਕੌਣ ਕਥੇ ਕੌਣ ਸੁਣਨੇ ਹਾਰਾ ਬਹੁ ਬੇਅੰਤ ਉੱਚੇ ਉੱਚਾ ਨਾਨਕ ਆਪਸ ਆਪੇ ਪਹੁੰਚਾ ਜੇ ਆਪ ਰਚੋ ਪਰਵਾਨ ਦੁੱਖ ਸੁਖ ਮਾਨ ਅਪਮਾਨ ਅਣਖ ਪ੍ਰਕਾਰ ਕੀ ਵਿਖਿਆਨ ਆਪਣ ਖੇਲ ਆਪ ਗਏ ਖੇਲ ਨਾ ਗਏ ਸ਼ੈਤਾਨ ਕੇਕੇ। ਜੇ ਆਪ ਗਲ ਭਗਤ ਹੈ ਆਪ, ਜੇ ਪਸਰਿਆ ਪਸਾਰ ਸੰਤ ਪ੍ਰਤਾਪ, ਦੋਹੋਂ ਪਾ ਕੇ ਤੁਹਾਨੂੰ ਕਿੱਥੋਂ ਬਣ ਬਣੀ, ਦੋਹੋਂ ਪਾ ਕੇ ਆਪੇ ਧਨੀ ਹੁਣ ਕਿੱਥੋਂ ਬਣ ਬਣੀ, ਆਪੇ ਕੌਤਕ ਕਰਿਆ ਜੋ ਆਪੇ ਰਸ ਭੋਗਨ ਨਿਰਯੋਗ, ਜਿਸ ਪਾਵੇ ਤੇ ਆਪਣ ਨਾ ਲਾਵੇ, ਜਿਸ ਪਾਵੇ ਤੇ ਖੇਲ ਖਿਲਾਵੇ, ਬੇਸੁਮਾਰ ਅਥਾਹ ਅਗੰਤ ਅਤੋਲੇ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਸਲੋਕ, ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ, ਨਾਨਕੇ ਪਤਿਆ ਦੂਜਾ ਕਹਿ ਦਿੱਤਾ। ਜੀ ਜੰਤ ਕੇ ਠਾਕਰਾ ਆਪੇ ਵਰਤਨ ਹਾਰ, ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ, ਅਸ਼ਟਪਤੀ ਆਪ ਕਥੇ ਆਪ ਸੁਣੇ ਹਾਰ, ਆਪੇ ਇੱਕ ਆਪ ਵਿਸਥਾਰ, ਜਸ ਭਾਵੇ ਸਿਰ ਛਪਾਏ ਆਪਣੇ ਭੈਣ ਲੈ ਸਮਾਏ, ਤੂੰ ਤੇ ਭੈਣ ਨੇ ਕੁਛ ਹੋਵੇ ਆਪਣਾ ਸੂਸਾ ਜਗਤ ਕੁਰੇ, ਜਾਕਬ ਪ੍ਰਭ ਜੀ ਆਪ ਜਾਏ ਸੱਚ ਨਾਮ ਸੁਰਜਨ ਪਾਏ, ਸੋ ਸਮਦਰਸੀ ਤਤਕਾ ਬੇਤਾ ਨਾਨਕ ਸਗਲ ਸਿੰਘ ਜੇਤਾ, ਜੀ ਜੰਤਰ ਸਭ ਤਾ ਕੇ ਹਾਥ, ਦੀਨ ਦਿਆਲ ਅਨਾਥ ਕੋ ਨਾਥ, ਜਿਸ ਰਾਖੇ ਤੇ ਕੋਈ ਨਾ ਮਰ, ਸੋ ਮੁਆਂ ਜਿਸ ਮਨ ਸੋ ਮੁਆਂ ਜਿਸ ਮਨਾ ਵਸਾਰੇ, ਤੇ ਸੱਚਾ ਜੀ ਅਵਰ ਕਹਾਂ ਕੋ ਜਾਏ, ਸਭ ਸਰ ਏਕ ਨਿਰੰਜਨ ਅਜਾਏ, ਜੀ ਕੇ ਯੁਗ ਜਾਗੇ ਸਭ ਹਾਥ, ਅੰਤਰ ਬਾਹਰ ਜਾਨੋ ਸਾਥ, ਗੁਣ ਧਿਆਨ ਬੇਅੰਤ ਵਪਾਰ, ਨਾਨਕ ਦਾਸ ਦਾ ਬਲਿਹਾਰ, ਪੂਰਨ ਪੂਰੇ ਹੋ ਦਿਆਲ, ਸਭ ਉੱਪਰ ਹੋਵਰ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਤਰ ਜਾਮੇ ਰਿਹਾ ਵਿਆਪ, ਪ੍ਰਦ ਪਾਲੇ ਜੀਅਨ ਬਹੁਪਾਨ, ਜੋ ਜੋ ਰਚੇ ਤੁਸੀਂ ਤਿਆਗ, ਜਿਸ ਬਾਬੇ ਤਾਂ ਲੈ ਮਿਲਾਏ, ਭਗਤ ਕਰੇ ਹਰ ਕਿਉਂ ਗਾਏ, ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨ ਹਰ ਨਾਨਕ ਜਾਣਿਆ, ਜਾਂ ਲਾਗਾ ਰੇ ਕੇ ਲਸਕੀ ਆਸਣ ਬਿਰਤੀ ਜਾਏ, ਸੇਵਕ ਕੋ ਸੇਵਾ ਬਣਾਏ, ਹੁਕਮ ਬੂਝ ਪਰਮ ਪਦ ਪਾਏ, ਇਸੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋੜ ਪੈ ਨਿਰਵੈਰ, ਬੰਧਨ ਤੋੜ ਪੈ ਨਿਰਵੈਰ, ਆਂਦਿਆਂ ਪੂਜੇ ਗੁਰ ਕੇ ਪੈ, ਲੋਕ ਸੁਖੀਏ ਲੋਕ ਪਰ ਲੋਕ ਸੁਹੇਲੀ, ਨਾਨਕ ਹਰ ਪ੍ਰਾਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਾ ਦੇਖਾ ਕਰੋ ਆਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਧਨ ਕਾ ਸੁਭਾਓ, ਆੜ ਪਰ ਭਾਪੇ ਖੋ ਨੇਰਾ, ਮਿਟੇ ਗ੍ਰਹਿ ਬਿਨ ਸੇਂਦੇਰਾ, ਸੁਣ ਪਦੇ ਸਿਰ ਦੇ ਵਸਾਵੋ, ਮਾਨੇ ਛੇ ਨਾਨਕ ਫਲ ਪਾਵੋ, ਹਾਲਤ ਪਾ ਦਿਓ ਲੇ ਸਵਾਰ, ਰਾਮ ਨਾਮ ਅੰਤਰ ਉਰਤਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਵਸੇ ਸਾਜ ਪ੍ਰੀਖਿਆ, ਮਨ ਤਨ ਆਮ ਰਪੋ ਜਬਲਾਏ, ਦੁੱਖ ਦਰਦ ਮਨ ਤੇ ਪਹੁੰਚ ਜਾਏ, ਸੱਚ ਵਪਾਰ ਕਰੋ ਬਵਾਰੀ, ਦਰਗਹਿ ਨੇ ਵਹਿ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਏ, ਨਾਨਕ ਬੋਰਨਾ ਆਵੇ ਜਾਏ, ਤਿਸ ਤੇ ਦੂਰ ਕਾਂਕ ਹੋ ਜਾਏ, ਉਭਰੇ ਰਾਖਣ ਹਾਰ ਧਿਆਏ, ਦਿਰਪੋ ਜਪੇ ਸਗਲ ਪੋ ਮਿੱਠੇ, ਪ੍ਰਭ ਕਿਰਪਾ ਦੇ ਪ੍ਰਾਣੇ ਛੁੱਟੇ, ਜਿਸ ਪ੍ਰਭ ਰਾਖੇ ਤਿਸ ਨਾ ਹੀ ਦੂ, ਨਾਮ ਜਤ ਮਨ ਹੋਵੇ ਸੁਖ, ਚਿੰਤਾ ਜਾਏ ਮਿੱਠੇ ਚਿੰਤਾ ਜਾਏ ਮਿੱਟੇ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ, ਸਰੂ ਉਪਰ ਠੰਡ ਅੰਗਰ ਸੂਰਾ, ਆਂਗ ਤਾ ਕੇ ਕਰਜ ਪੂਰਾ, ਮਧਪੁਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਗੋ ਸ੍ਰੇਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰ ਸੁੰਦਰ ਹਾਰੂਪ, ਤਨ ਸੇਵਾ ਸਿੰਘ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਥੇ ਹੋ ਤਨਿਹਾਲ, ਤਾ ਕੇ ਨਿਕਟਨ ਆਪ ਦਿਖਾਲ, ਅਮਰ ਪਹਿ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ ਸਲੋਕ, ਗਿਆਨ ਅੰਜਨ ਗੁਰੂ ਜੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਅਸ਼ਪਦੀ, ਸੰਤ ਸੰਗ ਅੰਤਰ ਪਰ ਬੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲੀ ਸਿਮਗਰੀ ਇੱਕ ਘੱਟ ਮਾਹੇ, ਅਨਕ ਰੰਗ ਨਾਨਾ ਦਿਸਾਏ, ਨੌਂਦ ਅਮਰ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ, ਸੁਣ ਸਮਾਦ ਅਹਿਨ ਤੈਨਾਦ, ਕਹਿਣ ਜਾਏ ਚਰਦ ਬਿਸਮਾਦ, ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਂਗ ਤਹਿਜਾ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਮੈਂ, ਘੜ ਘੜ ਵਿਆਪ ਰਿਹਾ ਭਗਵਾਨ, ਧਰਨ ਮੈਂ ਆਕਾਸ ਪਿਆਰ, ਸਭ ਲੋਕ ਪੂਰਨ ਪ੍ਰਤਪਾਲ, ਬਨ ਬੰਤਰ ਪਰਮ ਥੈ ਪਾਰ ਬ੍ਰਹਮ, ਜੈਸੀ ਆ ਗਿਆ ਤੈਸਾ ਕਰਮ, ਪਾਣ ਪਾਣੇ ਬਸੰਤਰ ਮਾਹੇ, ਚਾਰ ਕੁੰਠ ਦਰ ਦਿਸੇ ਸਮਾਏ, ਤਿਸੇ ਪਹਿਨੇ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ, ਬੇ ਪ੍ਰਾਂ ਸਿਮਰਨ ਮੈਂ ਦੇਖ, ਸੱਚੇ ਸੂਰ ਨਖੱਤਰ ਮੇਘ, ਬਾਣੀ ਪ੍ਰਭ ਕੇ ਸਭ ਕੋ ਬੋਲੇ, ਆਪ ਅਡੋਲਾਂ ਕਬੂਨ ਡੋਲੇ, ਸਰਬ ਕਲਾ ਕਰ ਖੇਲੇ ਖੇਲ, ਬੋਲਣਾ ਪਾਈਏ ਗੁਣੇ ਅਮੋਲ, ਸਰਬ ਜੋਤ ਮੈਂ ਜਾ ਕੇ ਜੋਰ, ਤਾਰਿਓ ਸਵਾਮੀ ਉਸ ਕੋਲ, ਗੁਰਪ੍ਰਸਾਦ ਗੁਰਪ੍ਰਸਾਦ ਪਰਮ ਕਾ ਨਾਥ, ਆਂਗ ਤਿਨਮ ਇਹ ਬਿਸਾਦ, ਸੰਤ ਜਨਾ ਕਾ ਪੇਖਣ ਸਾ ਬ੍ਰਹਮ, ਸਾਂਝਨਾ ਕੇ ਹਿਰਦੇ ਸਭ ਧਰਮ, ਸਾਂਝਨਾ ਸੁਣੇ ਸੋ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਰਹਿਤ, ਸਤ ਭਜਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਏ ਸੁਖ ਮਾਨੇ, ਕਾਰਨ ਕਰਾਵਨ ਹਾਰ ਪ੍ਰਭ ਜਾਣੇ, ਅੰਤਰ ਬਸੇ ਬਾਹਰ ਪੀ ਉਹੀ, ਨਾਨਕ ਦਰਸ਼ਨ ਜੇਖ ਸਮ ਉਹੀ, ਆਪ ਸਦ ਕੀਆ ਸਭ ਸਦ, ਤਿਸ ਪਵਤੇ ਸਗਲੇ ਸਪਦ, ਤਿਸ ਪਾਵੇ ਤਾਂ ਕਰੇ ਵਿਸਤਾਰ, ਤਿਸ ਪਾਵੇ ਤੇ ਅਹੰਕਾਰ, ਆਨਕ ਕਲਾ ਲਗੀ ਨਾ ਜਾਏ, ਤਿਸ ਪਾਵੇ ਤਾਂ ਲਿਆ ਮਿਲਾਏ। ਕਵਨ ਨਿਕਟ ਕਵਨ ਕਹੀਏ ਦੂਰ, ਆਪੇ ਆਪ ਆਪ ਭਰਪੂਰ, ਅੰਤਰ ਗਤ ਜਿਸ ਆਪ ਜਨਾਏ, ਨਾਂਗ ਤਜਨ ਆਪ ਬਜਾਏ, ਸਰ ਭੂਤ ਆਪ ਬਰਤਾਰਾ, ਸਰਵ ਨਾਂ ਆਪੇ ਖਨਹਾਰਾ, ਸਗਲ ਸਮੱਗਰੀ ਜਾ ਕਾ ਤਨਾ, ਜਾ ਪ੍ਰਥਨ ਆਪਣ ਜਸ ਆਪ ਸੁਣਾ, ਆਵਣ ਜਨ ਖੇਲ ਮਨਾਇਆ, ਆਗਿਆਕਾਰੀ ਕੀ ਨਿਯਮ ਆਇਆ, ਸਭ ਕੇ ਮੱਧ ਲਿਪਤ ਰਹੇ, ਜੋ ਕੁਛ ਕਰਨਾ ਸੁਆਪੇ, ਜੋ ਕੁਛ ਕਰਨਾ ਸੁਆਪੇ ਕਹੇ, ਆਗਿਆ ਆਵੇ ਆਗਿਆ ਜਾਏ, ਨਾਂਗ ਜਾਂ ਭਾਵੇ ਤਲੈ ਸਮਾਏ, ਇਸੇ ਹੋਏ ਸੋ ਨਾਹੀ ਬੁਰਾ, ਔਰੇ ਕਹੋ ਕਿਨੇ ਸਕਰਾ, ਆਪ ਪਲਾ ਕਰਤੂਤ ਅਸਨੀਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਹ ਤਾਰੀ ਸਾਥ, ਓਤ ਪੋਤ ਆਪਣ ਸੰਗ ਰਾਜ, ਤਾਂ ਕੀ ਗਤਮ ਕਿਸੇ ਨੇ ਜਾਏ, ਦੂਸਰ ਹੋਏ ਤਾਂ ਸੂਜੀ ਪਾਏ, ਸਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾ ਕੇ ਜਾਣੇ, ਜੋ ਜਾਣੇ ਤੇ ਸਦਾ ਸੁਖ ਹੋਏ, ਜੋ ਜਾਣੇ ਸਦਾ ਸੁਖ ਹੋਏ, ਆਪ ਮਿਲਾਇ ਲੈ ਪ੍ਰਭ, ਉਹ ਧਨਵੰਤ ਕੁਲਵੰਤ ਪਦਵੰਤ, ਜੀਵਨ ਮੁਕਤ ਜਿਸ ਰਹੇ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਜਗਤ ਰਾਇਆ, ਜਨ ਆਪਣ ਕਾਹੇ ਸੁਭਾਵ, ਜਨ ਕੇ ਸੰਗਤ ਆਵੇ ਨਾਮ, ਆਪ ਮੁਕਤ ਮੁਗਤ ਸੰਸਾਰ, ਨਾਂ ਤਿਸ ਕੋ ਸਦਾ ਨਾਮ, ਨਾ ਸਤਿਸ਼ ਜਨ ਕੋ ਸਦਾ ਨਾਮ, ਸਕਾਰ ਸਰੋਤ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਮ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਪੂਰੇ ਗੁਰ ਕਾ ਸੁਣ ਉਪਦੇਸ਼, ਪੂਰਾ ਪ੍ਰਭ ਰਾਧਿਆ, ਪੂਰਾ ਜਾ ਕਾ ਨਾਮ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ ਅਸ਼ਪਦੇ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਵਨ ਨਿਕਟ ਕਰ ਪੇਕ, ਸਾਧ ਸਾਧ ਸਿਮਰੋ ਗੋਬਿੰਦ, ਮਨ ਤ੍ਰੇਚਿਅੰਤ ਆਸ ਅਨਿਤ ਤਿਆਗੋ ਦਾਨ, ਸਾਂਝ ਨਾ ਕੇ ਧੂੜ ਮਨ ਮਨ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸੰਗ ਕਰੋ, ਹਰ ਧਨ ਕੇ ਪਾਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਮਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਪੀਓ, ਜੋ ਚਦਬੋ ਨਾਰ ਅਨੇਕ, ਏਕ ਰੂਪ ਜਾ ਕੇ ਰੰਗ ਅਨੇਕ, ਕਪਾਲ ਦਮੋਦਰ ਦੀਨ ਦਿਆਲ, ਸੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰ ਬਾਰ, ਨਾਨਕ ਜੀ ਕਾ ਉੱਤਮ ਸਰੋ ਸਾਧ ਕੇ ਵਚਨ, ਅਮੁੱਲੀ ਕਲਾਰੇ ਸੁੰਤ ਕਮਾਵਤ ਹੋਦ, ਆਪ ਤੇ ਲੋਕਾਂ ਦਾ ਸਫਲ ਜੀਵਨ, ਸਫਲਤਾ ਕਾ ਸੰਗ, ਜਾ ਕੇ ਮਨ ਲਗਾ ਰੰਗ, ਜੈ ਜੈ ਸ਼ਬਦ ਅਨਹਾਦ ਬਾਜੇ, ਸੁੰਤਨ ਅੱਜ ਕਰੇ ਪ੍ਰਭ ਗਾਜੇ, ਪ੍ਰਗਟੇ ਗੋਪਾਲ ਮਹੰਤ ਕੇ ਮਾਥੇ, ਨਾਨਕ ਉਦੇ ਤਿਨ ਕੇ ਸਾਥੇ, ਸਾਰਨ ਯੋਗ ਤੂੰ ਸਾਨੀ ਆਏ, ਕਰ ਕਿਰਪਾ ਭਾ ਮਿਲਾਏ, ਮਿਟ ਗਏ ਬਹਿ ਪੈ ਸਭ ਰਹਿਣ, ਅੰਮ੍ਰਿਤ ਨਾਥ ਸਾਧ ਸੰਗ ਲੈਣ, ਸੋ ਪ੍ਰਸੰਨ ਪਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਬੇਕਾਰ ਤੇ ਰਹਤੇ, ਰਾਮ ਨਾਮ ਸੁਨਸਨਾ ਕਹਿਤੇ, ਕਰ ਪ੍ਰਸਾਦ ਦਇਆ ਪ੍ਰਭਧਾਰੀ, ਨਾਨਕ ਨੇ ਵੀ ਖੇਪ ਹਮਾਰੀ, ਪ੍ਰਭ ਕੀ ਹੁਤ ਕਰੋ ਸੰਤ ਮੀਤ, ਸਾਭ ਤਾਨ ਇਕਾਗਰ ਚੀਤ, ਸੁਖਮਣੀ ਸਹਿਜ ਗੋਬਿੰਦ ਗੁਰੂ ਨਾਮ, ਜਿਸ ਮਨ ਬਸੇ ਹੋਤ ਨਿਦਾਨ, ਸਰਬ ਇੱਛਾ ਤਾਂ ਕੇ ਪੂਰਨ ਹੋਏ, ਪ੍ਰਧਾਨ ਪੁਰਖ ਪਰਗ ਸਭ ਹੋਏ, ਸਭ ਤਿਉਜ ਪਾਏ ਸਥਾਨ, ਬਹੁ ਨ ਹੋਵੇ ਆਪਣ ਜਾਨ, ਹਰ ਤਨ ਖੜ ਚਲੇ ਜਨ ਹੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸਾਂਤ ਰਿਧ ਨਭ ਨਿਧ ਬੁੱਧ ਗਿਆਨ, ਸਰਬਤਾ ਸਿੱਧ ਵਿਦਿਆ ਚਪ ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਗਿਆਨ ਸ੍ਰੇਸ਼ਟ ਉੱਤਮ ਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮਤ ਸਗਲ ਦੇਵਦਾ, ਸੁੰਦਰ ਚਦਰ ਤਤ ਕਾਵੇਤਾ, ਸਮਦਰਸ਼ੀ ਜੇ ਏਕ ਦ੍ਰਿਸ਼ਯਤ, ਇਹ ਫਲ ਤਿਸ ਜਨ ਕੇ ਮੁਖ ਭਨੇ, ਗੁਰੂ ਨਾਨਕ ਨਾਮ ਮਿਲ ਸੁਣੇ, ਇਹ ਮਤ ਇਹ ਅੰਦਰਾਨ ਜਪੇ ਮਨ ਕੋਏ, ਸਭ ਯੁਗ ਮੈਂ ਤਾਕੀਗਤ ਹੋਏ, ਗੁਣ ਗਵੈ ਨਾਮ ਧੁਨ ਬਾਣੀ, ਸਿਮਰਤ ਸਾਸਤਰ ਬੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਦ ਕੇ ਮਨ ਬਸਰਾਮ, ਕੋਟ ਪਰਾਤ ਸਾਧ ਸੰਗਟੇ, ਸੰਤ ਕਿਰਪਾ ਤੇ ਜਮ ਤੇ ਛੁਟੇ, ਜਾ ਕੇ ਮਸਤ ਕਰਮ ਪ੍ਰਭ ਪਾਏ, ਸਾਧ ਸਾਰੇ ਨਾਨਕ ਤੇ ਆਏ, ਜਿਸ ਮਨ ਬਸੇ ਸੁਣੇ ਲਾਏ ਪ੍ਰਾਤ, ਜਿਸ ਮਨ ਬਸੇ ਸੁਣੇ ਲਾਏ ਪ੍ਰੀਤ, ਤਿਹ ਜਨ ਆਵੇ ਹਰ ਪ੍ਰਭ ਚੀਤ, ਜਨ ਮਰਨ ਤਾਕਾ ਦੁੱਖ ਨਵਾਰੇ, ਦੁਰਲਭ ਦੇ ਤਤਕਾਲ ਉਧਾਰੇ, ਨਿਰਮਲ ਸੁਭਾਵਨ ਤਾਕੀ ਬਾਣੀ, ਏਕ ਨਾਮ ਮਨ ਮੈਂ ਸਮਾਣੀ, ਦੁੱਖ ਰੋਗ ਬਿਨ ਸਹਿ ਪੈ ਪਰਮ, ਸਾਧ ਨਾਮ ਨਿਰਮਲ ਤਾਕੇ ਕਰਮ, ਸਭ ਤੇ ਉਜ ਤਾਕੀ ਸੁਭਾ ਬਣੀ, ਨਾਨਕੇ ਗੁਰਨਾਮ ਸੁਖ ਮਣੀ, ਤਿੱਥੀ ਗੌੜੀ ਮਹੱਲਾ ਪੰਜਵਾਂ ਸਲੋਕ, ਪ੍ਰਸਾਦ ਜਲ ਥਲ ਮਈਆ ਪੂਰਿਆ, ਸੁਆਮੀ ਸਿਰਜਨਹਾਰ, ਅਨਕ ਪੰਧ ਹੋਏ ਪਸਰਿਆ, ਨਾਨਕੇ ਕੰਕਾਰ, पौड़ी एकम एकंकार प्राप्त करो वंदना त्याय गुण गोविंद बापसान परोहराय ताकि आस कल्याण सुख जाते सब कुछ हुए चार कुंठ दया दिस भरम्यो तिस बिन अवर न कोय वेद प्राण सिमर सुने बहुबत करो विचार पातुवत आवे पहन सुख सागर निरंकार दाता भगता देन हार तिस मरवन जाए जो चाहे सोई मिले नानक हर गुण गाए गुण जा गोविंद दस गजानी दल भजिए साध संग मेरे मित सलाव राहो शलोक करो बंदन कबार सरम परो हर आए परम कटिए नानक साधन द्वितीया पाव मटाए पौड़े द्वितीया दल मंदूर गुर सेवा का नीत आराम तन मन तन दे ताज काम करो लोमुद मरण मिटे जीवन मिले बिनसे सगल कलेस आप तजो गोबिंद भजो पाव पर परमेश लाभ मेरे तोटा हरे हर दर्ग पदवंत राम नाम तन सचवे साच साह भगवंत उठ बैठ हर भजो साधु संग प्रीत नानक दुरमत छुट गई पार ब्रह्म बसे चीत उठ बैठ हर भजो साधु संग प्रीत नानक दुरमत छुट गई पार ब्रह्म बसे चीत वाहिगुरु जी का खालसा वाहिगुरु जी की फतेह। सब तेरी बढ़िया
1: सतनाम श्री वाहिगुरु जी। हम अंदरे अंध बिखे बिखराते पहुँचाले गुर चाली सतगुर दया करे सुखदाता हम लाभे आपन पाली गुरसिख मिल चलो गुर चाली जो गुर कहे सोई पल मानो हर हर कथा निराली। हम अंदले ज्ञानहीन अज्ञानी को चाले मार्ग पंथा हम अंदले को गुर अंचल दीजे नानक चले मलंथा। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀਓ ਸੂਠ ਮਹੱਲਾ ਪੰਜਵਾਂ ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਏ ਆਨੰਦਨ ਸੁਖਿਰਤ ਕਰੀਐ ਰਹਾਓ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਬੜਭਾਗੀ ਪਾਏ ਕੋਟ ਜਨਮ ਕੇ ਕਲਬ ਖਨਾਸੇ ਹਰ ਚਰਨ ਜਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਘਲ ਰਾਖੀ ਜੀ ਜੰਤ ਸਾਹਿਬ ਭੈ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਘਨ ਬਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦੜਾਇਆ ਹੋਏ ਪਾਪ ਸਾਹਿਬ ਐਸਾ ਪਾਵਨ ਜਾਂ ਨਾਨਕ ਸੁਖ ਘਰ ਆਇਆ ਬਿਘਨ ਬਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਿੜਾਇਆ ਖੋਏ ਪਾਪ ਭੈ ਸਾ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

tejado.

Vahguru, Vahguru.

ਕਿ ਪਾਏ ਜਾਏ ਮਹੱਲਾ ਤੀਜਾ ਤੁਰ ਖਸਮੇ ਕਾ ਹੁਕਮ ਪਿਆ ਬਿਨ ਸਤਿਗੁਰ ਚੇਤਿਆ ਨਾ ਜਾਏ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪਾਸ ਨਿਮਰ ਬੇਨਤੀ ਹੈ ਕਿ ਕਿਰਪਾ ਕਰਕੇ ਸਾਰੇ ਥੋੜ੍ਹਾ ਥੋੜ੍ਹਾ ਅੱਗੇ ਆਉਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ।

दिया देहरा न

None.

ਖਾਲਸਾ ਸੋਏ ਸਾਰ ਮੂੰਹ ਖਾਏ, ਖਾਲਸਾ ਸੋਏ ਨਿਰਧਨ ਕੋ ਪਾਲੇ।

चढ़े तुरंग खालसा सोए जो करे नित जंग। खालसा सोए।

ਚਿਤਵੋ ਵਾਓ ਸਰ ਮਨ ਮਾਹੇ।

Light, light, light, light.

Oh,